ਕੋਈ ਨਾ ਕਿਸੇ ਵਸਤਵ ਨਾਇਕ ਤਰ ਪਲ ਬਾਲਕ ਵਾਂਗ ਦੇਖੈ ਆਪ ਕਰ ਕਰਦਾ ਅਨੰਦ ਵਿਨੋਦ ਕਿਛੂ ਨਾ ਜਾਣੀਐ ਸਰਵਤਾਰ ਸਮਰਾਥਾ ਤਿਸ ਕੁਰਬਾਣੀਐ ਗਾਈਐ ਰਾਧ ਨਤ ਗਾਵਣ ਜੋਗਿਆ ਜੋ ਗੁਰ ਕੇ ਪਿਆਰੇ ਪਾਏ ਤਿੰਨੇ ਹਰ ਰਸ ਭੋਗਿਆ ਸਲੋਕ ਮਹਲਾ ਪੰਜ

ਢਾਲਣ ਪਾਉਂਦੀ ਅਲੇ ਅੰਤਰ ਬਾਹਰ ਕਾਜ ਵਿਰੋਧੀ ਚੀਜ਼ ਸੁਬਾਰਕ ਰਾਖੀ ਅਲੇ ਬੇਦ ਉਪਰਾਨ ਸ਼ਸਤਰ ਅਨੰਤਾ ਗੀਤ ਕਵਿਤਾ ਨਾ ਗਾਵੋ ਗੋ ਖੰਡ।

ಪವನ ತಣಿ ಪಂಚ ಸಬದ ನರಮಾಯಲ ಬಾಜೇ ತುಲಕೇ ಚವರ ಶಂಖ ಕಾನ ಗಾಜೇ.

ਦੇਖੇ ਸਾਸ ਕਮਲੈ ਹੁਨ ਵੈ ਘਨ ਘਨ ਘਨ ਹਰ ਗਰਜੇ ਮਨ ਬਿਗਸੇ ਮੋਰ ਮੁਰਲੇ ਹਮਰੇ ਸਵਾਮੀ ਹਮ ਲੋਚ ਹਮਰੇ ਸਵਾਮੀ।

ਭਗਤਾ ਜਿਸ ਉੱਪਰ ਰੰਗ ਲਾਵੇ ਸਾਈ ਮਤ ਸਾਈ ਬੁੱਧ ਸਿਆਣਪ ਜਿਤ ਨਿਮਖ ਨਾ ਪ੍ਰਭ ਬਿਸਰਾਵੇ ਸੰਤ ਸੰਗ ਲੱਗ ਇਹੋ ਸੁਖ ਪਾਇਓ ਹਰ ਗੁਣ ਸਦ ਹੀ ਗਾਵੇ ਦੇਖਿਓ ਚਰਜ ਮਹਾ ਮੰਗਲ ਰੂਪ ਕਿਛੇ ਆ ਨਹੀਂ ਦਿਸ਼ਟਾਵੇ ਕਹੂੰ ਨਾਨਕ ਮੋਰਚਾ ਗੁਰ ਲਾਇਓ ਤਹ ਗਰਭ ਜੋਨ ਕਹਿ ਆਵੇ ਨਟ ਨਾਰਾਇਣ ਮਹੱਲਾ ਪੰਜਵਾਂ ਧੂਪ ਦੇ ਕੁ ਅੰਕਾਰ ਸਤਿਗੁਰ ਪ੍ਰਸਾਦਿ

ਬਿਨਸਿਓ ਮੂੜੇ ਅਭਿਮਾਨ ਕਿਆ ਗੁਣ ਤੇਰੇ ਆਖ ਬਖਾਣਾ ਪ੍ਰਭ ਅੰਤਰ ਜਾਮੀ ਜਾਨ ਚਰਨ ਕਮਲਾ।

ਇੱਕ ਬਿਨੋ ਬੇਨਤੀ ਕਰੋ ਗੁਰ ਆਗੈ ਮੈਂ ਸਾਧੂ ਚਰਨ ਪਖਾਰੇ ਸਹਿਸ ਨੇਤਰ ਨੇਤਰ ਹੈ ਪ੍ਰਭ ਕੋ ਪ੍ਰਭ ਏਕੋ ਪੁਰਖ ਨਿਰਾਰੇ ਸਹਿਸ ਮੂਰਤ ਏਕੋ ਪ੍ਰਭ ਠਾਕਰ ਪ੍ਰਭ ਏਕੋ ਗੁਰਮਤਿ ਤਾਰੇ ਗੁਰਮਤਿ ਨਾਮ ਦਮੋਦਰ ਪਾਇਆ ਹਰ ਹਰ ਨਾਮ ਉਰ ਧਾਰੇ ਹਰ ਹਰ ਕਥਾ ਬਣੀ ਅਤ ਮਿੱਠੀ ਜਿਉਂ ਗੁੰਗਾ ਗਟਕ ਸੁਮਾਰੇ

ਜਾਏ ਵਿੱਚ ਪਾਥਰ ਕੀਰੇ ਕਾਰੇ ਅੰਤਰਵਾਸ ਬਹੁਤ ਮੁਸਕਾਏ ਭਰਮ ਭੁੱਲਾ ਮਿਰਗ ਸੰਭਾਰੇ ਬਨ ਬਨ ਢੂੰਡ ਢੂੰਡ ਫਿਰ ਥਾਕੇ

ਪੂਰੈ ਗੁਰ ਬਚਨ ਬਿਕਾਨੋ ਹਟ ਹਾਟ ਮਕਰ ਪਰਾਗ ਦਾਨ ਬਹੁ ਕੀਏ ਸਰੀਰ ਦਿਓ ਅਧ ਕਾਟ ਬਿਨਾਰਨ।

ਪਹਿਲਾ ਪੰਜਵਾਂ ਇਹੀ ਹਮਾਰੇ ਸਫਲ ਕਾਜ ਆਪਣੇ ਦਾਸ ਕੋ ਲਿਹੋ ਨਿਵਾਜ ਰਾਉ ਚਰਨ ਸੰਤ ਮਾਥ ਮੋਰ ਨੈਣ ਦਰਸਾ ਪੇਖੋ ਨਿਸ ਭੂਰ ਹਸਤ ਹਮਰੇ ਸੰਤ ਟਹਿਲਾ ਪ੍ਰਾਨ ਮਨ ਤਨ ਸੰਤ ਬਹਿਲਾ ਸੰਤ ਸੰਗ ਮੇਰੇ ਮਨ ਕੀ ਪ੍ਰੀਤ ਸੰਤ ਗੁਣ ਬਸੈ ਮੇਰੇ ਚੀਤਾ ਸੰਤ ਆਗਿਆ ਮਨੇ ਮੀਠ ਮੇਰਾ ਕਮਲ ਬਿਗਸੇ ਸੰਤ ਡੀਠ ਸੰਤ ਸੰਗ ਮੇਰਾ ਹੋਏ ਨਿਵਾਸ ਸੰਤਨ ਕੀ ਮੈਂ ਬਹੁਤ ਪਿਆਸ ਸੰਤ ਬਚਨ ਮੇਰੇ ਮਨੇ ਮੰਤਾ ਸੰਤ ਪ੍ਰਸਾਦ ਮੇਰੇ ਵਿਖੇ ਅੰਤ

ਛਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮਨਾ ਹੋਈ। ਤੂੰ ਕਰਤਾ ਕਰਨਾ ਮੈਂ ਨਾਹੀ, ਜਾਹੋਂ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ ਰਹਾ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ

ਤੋਖੀ ਗਾਵਣ ਤੁਦਨੋਂ ਵੀਰ ਕਰਾਰੇ ਗਾਵਣ ਤੁਦਨੋਂ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਦਨੋਂ ਮੋਹਣੀਆਂ ਵਰ ਪੋਹਨ ਸਵਰਗ ਮੱਛ ਪਿਆਲੇ ਗਾਵਣ ਤੁਦਨੋਂ ਰਤਨ ਪਾਏ ਤੇਰੇ

ਆਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚ ਸੱਚੀ ਨਾਹੀ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵ

ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵਡ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ

ਆਓ ਸਾਚੇ ਨਾਮ ਕੀ ਤਿਲ ਵਡਿਆਈ, ਆਗ ਥਕੇ ਕੀਮਤ ਨਹੀਂ ਪਾਈ, ਜੇ ਸਭ ਮਿਲ ਕੇ ਆਖਣ ਪਾਹੇ

ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਗਰੋਂ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੁਕਉ ਰਾਮ ਨਾਮ ਪ੍ਰਗਾਸ਼

ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ।

ਵਿਸਾਰ ਨਹਾਰਾ, ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ, ਤੂੰ ਘਟ ਘਟ ਅੰਤ।

ਹੈ ਸੁਖਵਾਸੀ ਸੇ ਮੁਕਤ ਸੇ ਮੁਕਤ ਪਏ ਜਿਨ੍ਹਾਂ ਹਰਿ ਧਿਆਇਆ ਜੀ ਤਿਨ ਟੁੱਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰਿ ਹਰਿ ਰੂਪ ਸਮਾਸੀ ਸੇ ਧਨ ਜਿਨ ਹਰਿ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਛ ਬੇਨਤੀ ਚਾਉ ਪਈ, ਅਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਅਮਰੇ ਦੁਸ਼ਟ ਸਬੈ ਤੁਮ ਘਾਵੋ, ਆਪ ਹਾਥ ਦੇ ਮੋਹੇ ਬਚਾਵੋ, ਸੁਖੀ ਬਸੈ ਮੋਰੋ ਪਰਵਾਰਾ, ਸੇਵਕ ਸਿੱਖ ਸਬੈ ਕਰਤਾਰਾ, ਮੋਰ ਅੱਛਾ ਨਿਜ ਕਰਦੈ ਕਰਿਆ, ਸਭ ਬੈਰਣ ਕੋ ਆਸ ਸੰਗਰਿਆ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੁਮੇ ਸ਼ਾਟ ਕੋਈ ਅਵਰਨਾ ਧਿਆਉਂ, ਜੋ ਬਰ ਚਾਹੂੰ ਸੋ ਤੁਮ ਤੇ ਪਾਉਂ, ਸੇਵਕ ਸਿੱਖ ਹਮਾਰੇ ਤਾਰੀਆ ਹੈ, ਚੁਨ ਚੁਨ ਸਤਿ

ਸਿੱਖ ਉਭਾਰਾ ਸਿੱਖ ਸੰਗਰੋ ਦੁਸ਼ਟ ਜਿਥੇ ਉਠਬਤ ਉਤਪਾਤਾ ਸਗਲ ਮਲੇਸ਼ ਕਰੋ ਰਣਕਾਤਾ ਜੇ ਅਸਤ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹਵਾ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ

ਸੁਖਮਨ ਆਏ ਵਸਿਆ ਜਨੇਸ਼ਾ ਸਭ ਪੂਜਾਈਆਂ ਸਦਾ ਗੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਰਾ ਜਿਤ ਕਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਗਰਮ ਪਾਇਆ ਤੁਧ ਜਿਨ ਕਾਓ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡਭਾਗੀ ਹਾਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹੇ ਆ ਬਰਭੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਤੂਰੇ ਮੁਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਆਮ੍ਰਿਤ ਨਾਮ ਠਾਕੁਰ ਕਾ ਪਇਓ ਜਿਸਕਾ ਸਬਸ ਅਧਾਰੋ ਜੇ ਕੋ ਖਾਵੈ ਜੇ ਕੋ ਪੁੰਚਾਇ ਤਿਸਕਾ ਹੋਏ ਉਧਾਰੋ ਇਹ ਵਸਤ ਜੀ ਰਹਿ ਜਾਈ ਨਿਤ ਨਿਤ ਰਾ ਗੁਰਧਾਰੋ ਤਮ ਸੰਸਾਰ ਚਰਨ ਲਗ

ਓਮਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਉਹੀ ਸਹਾਏ, ਅਰਜਨ ਹਰਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਆਇ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆਏ, ਕਰਨਾਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ, ਤੇਗ ਵਾਹੀ ਦੇ ਕੇ ਅੰਡਟ ਕੀਤਾ ਆਦਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੁਪਰੀਆਂ ਲਵਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾ ਸਵਾਸਾ ਸੰਗ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਦਰਕੇ ਬੋਲੋ ਜੀ। ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾ ਵੈ, ਚਿਤਿਆਮਨ ਕਾ ਸਦਕਾ ਸਰਬ ਸੁਖੋ ਵੈ, ਜਾਂ ਜਾਂ ਖਾਲਸਾ।

ਸਿੱਖਾ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮਾਤਾ ਰੱਖਾ ਅਕਾਲ ਪੁਰਖ ਵਾਹਿਗੁਰੂ। ਇਹ ਅਕਾਲ ਪੁਰਖ ਆਪਣੇ ਬੰਦ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਦਾਨ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਨੇ ਪਾਰ ਮਿਹਨਤ ਬਖਸ਼ ਕਿਰਪਾ ਕੀਤੀ, ਆਪ ਜੀ ਦੀ ਹਜ਼ੂਰੀ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਹੇ ਹਨ, ਸੱਚ ਦੀਵਾਨ ਦੀ ਰਮਤਾ ਵਿੱਚ ਆਪ ਜੀ ਦੀ ਪਿੱਤਰ ਬਾਣੀ ਸੋ ਦਰਦੇ ਪਾਠ ਹੋਏ, ਗੁਰਬਾਣੀ ਪਾਠ ਕਰਦਿਆਂ ਹੋਇਆਂ ਹੋਈਆਂ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸ਼ੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ, ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ, ਆਈ ਸੰਗਤ ਦੀ ਹਾਜ਼ਰੀ ਤਿਲਫੜ ਭੇਟਾ ਕੀਤੀ, ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾ ਬਖਸ਼ਣੀਆਂ, ਜਸਵਿੰਦਰ ਕੌਰ ਜਨਮ ਦਿਨ ਦੇ ਸ਼ੁਕਰਾਨਾ ਕਰਦਿਆਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਹਰਸ਼ਰਨ ਸਿੰਘ ਮੋਟਰਸਾਈਕਲ ਨਵਾਂ ਲੈਣ 'ਤੇ ਸ਼ੁਕਰਾਨਾ ਕਰਦਿਆਂ ਸੁਖਣਾ ਵਾਸਤੇ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਜੋਰਾਵਰ ਸਿੰਘ ਜਨਮ ਦਿਨ ਦੀ ਸ਼ੁਕਰਾਨਾ ਕਰਦਿਆਂ ਚੜ੍ਹਦੀ ਕਲਾ ਅਰਦਾਸ ਬੇਨਤੀ ਕਰਦੇ ਹਨ। ਪਰਿਵਾਰਾਂ ਦੀਆਂ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਨੀਆਂ, ਪਿਆਰੇ ਖਾਲਸਾ ਬੰਦ ਦੀ ਚੜ੍ਹਦੀ ਕਲਾ ਕਰਨੀ, ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਆਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੇ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਂਦੀ ਆ ਗਿਆ ਬਖਸ਼ੋ ਸੋ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਬਖਸ਼ੁਰਾਈ ਸ੍ਰੀ ਮੁਖਵਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੂੰ ਚਾਹ ਸੱਜਣ ਮੈਡਿਆ ਡੇਈ ਸਿਸ ਉਤਾਰ, ਨੈਣ ਮਹਿੰਜੇ ਤਰਸ ਦੇ ਕਦ ਪਸੀ ਦੀਦਾਰ। ਸੋ ਕਹੋ ਟਲ ਗੁਰ ਸੇਵੀਐ ਐਹਨਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਚੌਥਾ ਛੰਤ

ਕਹੀ ਅਹ ਜੋ ਤੁਦ ਆਖ ਵਖਾਣ ਜਿਸ ਨੂੰ ਨਦਰ ਕਰੇ ਤੂੰ ਆਪਣੀ ਸੋ ਗੁਰਮੁਖ ਕਰੇ ਵਿਚਾਰ ਜੀਓ ਵੱਡਾ ਮੇਰਾ ਗੋਬਿੰਦ ਅਗਮ ਅਗੋਚਰ ਆਦ ਨਿਰੰਜਨ ਨਿਰੰਕਾਰ ਜੀਓ ਤੂੰ ਆਦ ਪੁਰਖ ਅਪਰੰਪਰ ਕਰਤਾ ਤੇਰਾ ਪਾਰਨਾ ਪਾਇਆ ਜਾਏ ਜੀਓ ਤੂੰ ਘਟ ਘਟ ਅੰਤਰ

ਗੁਰਮੁਖ ਲਖਿਆ ਹਰ ਨਾਮ ਜੀਉ। ਤੂੰ ਸਤ ਪਰਮੇਸ਼ਰ ਸਦਾ ਅਵਿਨਾਸੀ, ਹਰ ਹਰ ਗੁਣੀ ਨਿਧਾਨ ਜੀਉ। ਸਭ ਤੂੰ ਹੈ ਕਰਤਾ, ਸਭ ਤੇਰੀ ਵਡਿਆਈ, ਜਿਉ ਭਾਵੈ ਤਵੈ ਚਲਾਏ ਜੀਉ। ਤੁਧ ਆਪੇ ਭਾਵੈ ਤਵੈ ਚਲਾਵੈ, ਸਭ ਤੇਰੇ ਸ਼ਬਦ ਸਮਾਏ ਜੀਉ। ਸਭ ਸ਼ਬਦ ਸਮਾਵੈ ਜਾਂ ਤੁਧ ਭਾਵੈ, ਤੇਰਾ ਸ਼ਬਦ ਵਡਿਆਈ। ਗੁਰਮੁਖ ਬੁੱਧ ਪਾਈਐ ਆਪ ਗਵਾਈਐ, ਸਭ ਦੇ ਰਹਿਆ ਸਮਾਈ। ਤੇਰਾ ਸ਼ਬਦ ਅਗੋਚਰ

ਅਗੋਚਰ ਗੁਰਮੁਖ ਪਾਈਐ ਨਾਨਕ ਨਾਮ ਸਮਾਏ ਜੀਓ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜਿਉਂ ਭਾਵੈ

ਕੱਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜੀ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਸੰਧਿਆ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਆਪ ਜੀ ਨੇ ਸੋਧਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਬੇਨਤੀ ਪਿੱਤਰ ਹੁਕਮ ਸਰਵਣ ਕੀਤੇ ਹਨ ਕੀਰਤਨ ਦੀ ਰਮਤਾ ਹੋਣ ਜਾਰੀ ਕੀਰਤਨ ਰਾਹੀਂ ਜੁੜਨਾ ਕਰੋ ਜੀ ਅੱਜ ਦੇ ਅਤੇ ਕੱਲ੍ਹ ਦੁਪਹਿਰ ਦੀਵਾਨ ਵਿੱਚ ਵਿਸ਼ੇਸ਼ ਤੌਰ 'ਤੇ ਭਾਈ ਸਰਬਜੀਤ ਸਿੰਘ ਲਾਡੀ ਜ਼ਰੂਰੀ ਆ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਕਥ ਕੀਰਤਨੀ ਜਥਾ ਵੀ ਹਾਜ਼ਰੀ ਭਰੇਗਾ ਆਪ ਜੀ ਨੇ ਸਾਰੇ ਦੀਵਾਨਾਂ 'ਚ ਹਾਜ਼ਰੀ ਭਰ ਕੇ ਰਾਹੀਂ ਪ੍ਰਾਪਤ ਕਰਨੇ ਜੀ

ਕੀਰਤਨ ਕਰਦੇ ਹਾਂ, ਪਹਿਲਾਂ ਦੀ ਮਾਫ਼ੀ ਬਖਸ਼ਣ ਭਾਈ ਗੁਰਮੇਲ ਸਿੰਘ ਜੀ ਕੈਨੇਡਾ ਵਾਲੇ, ਆਪ ਜੀ ਨੂੰ ਕੀਰਤਨ ਰਾਹੀਂ ਆਪ ਕਥਾ ਰਾਹੀਂ ਜੋੜਨਗੇ, ਉਪਰੰਤ ਜਸਪਾਲ ਸਿੰਘ ਜੀ ਪਾਉਂਟਾ ਸਾਹਿਬ ਵਾਲੇ ਅਤੇ ਉਸ ਤੋਂ ਉਪਰੰਤ ਭਾਈ ਸਰਬਜੀਤ ਸਿੰਘ ਲਾਡੀ ਅੱਜ ਸ਼ਾਮ ਨੂੰ ਹਾਜ਼ਰੀ ਭਰ ਰਹੇ ਹਨ ਕੀਰਤਨ ਜਥਾ ਸਰਦਾਰਾ ਚ ਹਾਜ਼ਰੀ ਭਰਨੀਆਂ ਜਾਂ ਕਥਾ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੀ ਕੀ ਫਤਿਹ। ਪਰਮ ਸਨਮਾਨ ਯੋਗ ਪਤਿਤ ਪਾਵਨ ਦਇਆ ਸਿੰਧ ਕਿਰਪਾ ਨਿਧ ਰੂਹਾਨੀਅਤ ਦੇ ਭੰਡਾਰ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋਤ ਆਦਿ ਸਾਹਿਬ ਸ੍ਰੀ ਗੁਰੂ

ਸਤਿਕਾਰ ਯੋਗ ਸਾਧ ਸੰਗਤ ਜੀ। ਸਰਬੱਤਰ ਗੁਰਸਿੱਖ ਮਾਈ ਭਾਈ ਪ੍ਰੇਮੀ ਬਹੁਤ ਵੱਡਿਆਂ ਭਾਗਾਂ ਵਾਲੇ ਨੇ, ਗੁਰੂ ਦਰਬਾਰ ਵਿੱਚ ਬਹੁਤ ਹੀ ਪਿਆਰ ਵਿੱਚ ਹਾਜ਼ਰੀ ਭਰ ਕੇ

ਅਬ ਤੋਂ ਭਾਵ ਹੁਣ ਇਸ ਮਨੁੱਖਾ ਦੇਹੀ ਅੰਦਰ ਮੋ ਕੋ ਮੈਨੂੰ ਭਏ ਰਾਜਾ ਰਾਮ ਸਹਾਈ, ਮੇਰੀ ਸਹਾਇਤਾ ਕੀਤੀ ਹੈ, ਮੇਰੇ ਤੇ ਕਿਰਪਾ ਕੀਤੀ ਹੈ, ਪੰਚ ਦੂਤ ਤੇ ਲਿਓ ਛਡਾਈ, ਸਤਿਗੁਰਾਂ ਨੇ ਕਿਰਪਾ ਕਰ ਦਿੱਤੀ, ਵਿਕਾਰਾਂ ਤੋਂ ਖਹਿੜਾ ਛੁਡਾ ਦਿੱਤਾ ਹੈ, ਸਾਧੂ ਸੰਗਤ ਦਿਓ ਅਰਲਾਏ, ਰੱਬ ਦੇ ਪਿਆਰਿਆਂ ਦੀ ਸੰਗਤ ਮਿਲ ਗਈ ਹੈ, ਰੱਬ ਦੀਆਂ ਪਿਆਰਿਆਂ ਦੀ ਸੰਗਤ ਪ੍ਰਾਪਤ ਹੋ ਗਈ ਹੈ, ਗੁਰੂ ਗੁਰੂ ਦੇ ਜਾਪ ਜਪਣ ਵਾਲਿਆਂ ਦੇ ਸੰਗ

ਕਲਿਆਣ ਰਾਏ ਜੀ, ਮੇਰੇ ਸਾਹਿਬਾਂ ਦੀ ਉਮਰਾਂ ਜਦੋਂ ਪੰਜਾਂ ਕੁ ਵਰ੍ਹਿਆਂ ਦੀ ਹੋਈ ਹੈ, ਭਾਵ ਪੰਜਾਂ ਸਾਲਾਂ ਦੀ ਹੋਈ, ਤਾਂ ਪਿਤਾ ਕਲਿਆਣ ਰਾਏ ਜੀ ਨੇ ਵਿਚਾਰ ਕੀਤੀ ਹੈ ਵੀ ਨਾਨਕ ਪੁੱਤਰ ਨੂੰ ਪੜ੍ਹਾਉਣਾ ਜ਼ਰੂਰ ਚਾਹੀਦਾ ਹੈ। ਹਰ ਇੱਕ ਮਾਂ ਬਾਪ ਦੀ ਇੱਛਾ ਹੁੰਦੀ ਹੈ, ਤਾਂਘ ਹੁੰਦੀ ਹੈ ਵੀ ਮੇਰਾ ਪੁੱਤਰ ਪੜ੍ਹ ਲੈ ਕੇ ਬਹੁਤ ਉੱਚੇ ਮਰਤਬੇ ਪ੍ਰਾਪਤ ਕਰ ਲਵੇ। ਅਗਰ ਜੇ ਪਟਵਾਰੀ ਸਾਹਿਬ ਜੀ ਆਪ ਪਟਵਾਰ ਪੁਣੇ ਦਾ ਕਾਰਜ ਕਰਦੇ ਨੇ, ਨੌਕਰੀ ਕਰਦੇ ਨੇ, ਅਤੇ ਬਾਪ ਦੀ ਇੱਛਾ ਇਹ ਹੋਇਆ ਕਰਦੀ ਹੈ ਵੀ ਮੇਰਾ ਪੁੱਤ ਕਾਨੂੰ ਗੋ ਲੱਗੇ, ਤਹਿਸੀਲਦਾਰ ਲੱਗੇ, ਉਹ ਮੇਰੇ ਨਾਲੋਂ ਥੋੜ੍ਹਾ ਜਿਹਾ ਅਗਾਂਹ ਜਾਣਾ ਚਾਹੀਦਾ ਹੈ, ਹਰ ਇੱਕ ਦੀ ਇੱਛਾ ਹੁੰਦੀ ਹੈ। ਤਿਵੇਂ ਬਾਬਾ ਕਲਿਆਣ ਰਾਏ ਜੀ ਅੰਦਰ ਦੀ ਤਾਂਘ ਹੀ ਹੋਈ ਸੀ। ਉਹਨਾਂ ਸਾਰਿਆਂ ਤੋਂ ਪਹਿਲਾਂ ਗੋਪਾਲ ਪਾਂਧਾ ਸੀ, ਉਹਦੇ ਕੋਲ ਮੇਰੇ ਸਾਹਿਬਾਂ ਨੂੰ ਪੜ੍ਹਨ ਵਾਸਤੇ ਭੇਜਿਆ, ਆਪ ਨਾਲ ਲੈ ਕੇ ਗਏ ਨੇ। ਉਹ ਵੀ ਸ਼ਬਦ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਹੈ। ਅਤੇ ਜਿਹੜੀ ਅੱਜ ਪੱਟੀ ਲਿਖੀ ਤੁਹਾਨੂੰ ਪਤਾ ਹੈ, ਜਦੋਂ ਬਚਪਨ 'ਚ ਸਮਾਂ ਹੁੰਦਾ ਸੀ, ਸਮਾਂ ਨੇ ਬਦਲ ਗਏ ਨੇ, ਅਤੇ ਇੱਕ ਲੱਕੜ ਦੀ ਪੱਟੀ ਜੀ ਲਈ ਜਾਂਦੀ ਸੀ, ਉਹਨੂੰ ਗਾਚਰੀ ਦੇ ਨਾਲ ਪੋਚਿਆ ਜਾਂਦਾ ਸੀ, ਫਿਰ ਉਹਦੇ 'ਤੇ ਪੂਰਨੇ ਪਾਏ ਜਾਂਦੇ ਸਨ, ਫਿਰ ਉਹਦੇ 'ਤੇ ਲਿਖਿਆ ਜਾਂਦਾ ਸੀ, ਫਿਰ ਉਹਨੂੰ ਪੋਚ ਕੇ ਅਤੇ ਸੂਰਜ ਦੇ ਸਾਹਮਣੇ ਰੱਖ ਦੇਣਾ ਵੀ ਉਹ ਸਾਰੀ ਦੀ ਸਾਰੀ ਸੁੱਕ ਜੇ। ਆਪਾਂ ਇੱਦਾਂ ਹੀ ਕਰਦੇ ਰਹੇ, ਬਜ਼ੁਰਗਾਂ ਨੂੰ ਜ਼ਿਆਦਾ ਪਤਾ, ਆ ਜਿਹੜੇ ਨਵੇਂ ਬੱਚੇ ਨੇ ਇਹਨਾਂ ਨੂੰ ਨਹੀਂ ਪਤਾ ਹੋਣਾ। ਹੁਣ ਤਾਂ ਨਵੇਂ ਨਵੇਂ ਜ਼ਮਾਨੇ ਆ ਗਏ ਨੇ, ਟੈਪ ਆ ਗਏ ਨੇ, ਹੋਰ ਆ ਗਏ ਨੇ, ਕਈ ਕੁਛ ਗਾਂਹ ਦੀ ਗਾਂਹ ਚੱਲਦਾ ਹੈ, ਪਰ ਉਹ ਜ਼ਮਾਨੇ ਕੁਝ ਵਧੀਆ ਲੱਗਦੇ ਸੀ। ਤਰੱਕੀਆਂ ਤਾਂ ਜ਼ਰੂਰ ਕੀਤੀਆਂ ਨੇ, ਪਰ ਤਰੱਕੀਆਂ ਦੇ ਪਿੱਛੇ ਕੁਝ ਨਾ ਕੁਝ

ਕਰਨਾਟ ਕੰਮ ਵੀ ਵਰਤੇ ਨੇ। ਮੇਰੇ ਗਰੀਬ ਬਨਵਾਸ ਸੱਚੇ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਨੂੰ ਪੱਟੀ ਲਿਖਣੀ ਪਈ। ਕਿਉਂ ਲਿਖਣੀ ਪਈ ਹੈ? ਪਹਿਲਾਂ ਤਾਂ ਅੰਮ੍ਰਿਤ ਵਚਨ ਉਹ ਸਾਂਝਾ ਜ਼ਰੂਰੀ ਕਰੀਏ, ਇਸ ਸ਼ਬਦ ਦਾ ਸਾਨੂੰ ਵਧੇਰੇ ਪਤਾ ਲੱਗ ਜਾਵੇਗਾ। ਜਿਸ ਵੇਲੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੋਪਾਲ ਪਾਂਧੇ ਦੇ ਕੋਲ ਪੜ੍ਹਨ ਵਾਸਤੇ ਬਾਬਾ ਕਲਿਆਣ ਰਾਏ ਜੀ ਮਰਤਬੇ ਦੇ ਵਿੱਚ ਸਕੂਲ ਵਿੱਚ ਲੈ ਕੇ ਗਏ ਨੇ, ਤੇ ਜਿਸ ਵੇਲੇ ਗੋਪਾਲ ਪਾਂਧੇ ਦੇ ਨਾਲ ਬਚਨ ਬਲਾਸ ਹੋਏ, ਪੜ੍ਹਾਉਣ ਦਾ ਯਤਨ ਕੀਤਾ, ਗੋਪਾਲ ਪਾਂਧਾ ਜਿਹੜਾ ਉਹ ਮੈਥ ਦਾ ਟੀਚਰ ਸੀ, ਹਿਸਾਬ ਕਿਤਾਬ ਕਰਨ ਵਾਲਾ ਸੀ, ਲੇਖੇ ਜੋਖੇ ਕਰਨ ਵਾਲਾ ਸੀ, ਵੀ ਕਿੰਨੇ ਤੋਂ ਕਿੰਨਾ ਵੱਡਾ ਹਿਸਾਬ ਕਿਤਾਬ ਹੋਵੇ, ਮੈਥਮੈਟਿਕਸ ਹੋਵੇ, ਉਹਨੂੰ ਸਾਰੇ ਦੇ ਸਾਰੇ ਨੂੰ ਬੜੇ ਸੌਖੇ ਜੇ ਢੰਗ ਦੇ ਨਾਲ, ਭਾਵੇਂ ਇੱਕ ਦਿਨ ਤੁਹਾਡੇ ਨਾਲ ਸਾਂਝਾ ਕਰ ਰਿਹਾ ਸੀ ਬਚਨ, ਸਵਾਲ ਭਾਵੇਂ ਔਖਾ ਵੀ ਹੋਵੇ, ਫਾਰਮੁਲਾ ਜਦੋਂ ਮਿਲ ਜਾਵੇ ਨਾ ਤੇ ਔਖਾ ਵੀ ਸੌਖਾ ਬਣ ਜਾਂਦਾ। ਉਹ ਸਭ ਮਿਹਨਤੀਆਂ ਗਿਣਤੀਆਂ ਜਿਹੜੀਆਂ ਸੀ ਉਹ ਜਾਣਦਾ ਸੀ ਮੈਥਮੈਟਿਕਸ ਦੀਆਂ। ਜਿਸ ਵੇਲੇ ਗੁਰੂ ਨਾਨਕ ਦੇਵ ਗਰੀਬ ਬਨਵਾਸ ਸੱਚੇ ਪਾਤਸ਼ਾਹ ਜੀ ਨੂੰ ਪੜ੍ਹਨ ਵਾਸਤੇ ਭੇਜਿਆ ਗਿਆ, ਗਰੀਬ ਬਨਵਾਸ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਪਾਂਧਾ ਜੀ ਕੁਝ ਲੇਖਾ ਜੋਖਾ ਜਾਣਦੇ ਹੋ, ਕੋਈ ਹਿਸਾਬ ਕਿਤਾਬ ਜਾਣਦੇ ਹੋ? ਤਾਂ ਗੋਪਾਲ ਪਾਂਧਾ ਕਹਿਣ ਲੱਗਾ, ਕਾਕਾ ਸਾਹਿਬ ਛੋਟੇ ਜੇ ਨਾ ਅਜੇ ਤੇ ਉਹਨੂੰ ਕਾਕਾ ਹੀ ਕਹਿਣਾ, ਉਹਨੂੰ ਕੀ ਪਤਾ ਵੀ ਇਹ ਰੱਬੀ ਰੂਹ ਹੈ, ਉਹਨੂੰ ਕੀ ਪਤਾ ਵੀ ਇਹ ਨਾਨਕ ਨਿਰੰਕਾਰੀ ਆਪ ਆ ਗਏ ਨੇ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਤੇ ਸਹਿਜੇ ਸਹਿਜੇ ਪਤਾ ਲੱਗਦਾ ਹੈ ਵੀ ਨਾਨਕ ਕੌਣ ਹੈ। ਕਹਿਣ ਲੱਗਾ, ਮੈਂ ਸਭ ਲਿਖੇ ਜੋ ਕਿ ਹਿਸਾਬ ਕਿਤਾਬ ਜ਼ਮੀਨਾਂ ਦੀਆਂ ਮਿਣਤੀਆਂ ਗਿਣਤੀਆਂ, ਜਿਵੇਂ ਤੇਰਾ ਬਾਪ ਪੱਟ ਵਾਰੀ ਪੱਟ ਤੋਂ ਪੜ ਕੇ ਕੱਪੜੇ ਤੋਂ ਪੜ ਕੇ ਸਾਰੇ ਨਕਸ਼ੇ ਵੇਖ ਲੈਂਦਾ, ਖੇਤ ਉਸ ਜਗ੍ਹਾ ਤੇ ਆ, ਪਲਾਟ ਉਸ ਜਗ੍ਹਾ ਤੇ ਆ, ਇਹਦਾ ਨੰਬਰ ਆ ਵਾ, ਮੈਂ ਤਾਂ ਇਹਦੇ ਤੋਂ ਅਗਾਂਹ ਦੇ ਲੇਖੇ ਵੀ ਜਾਣਦਾ ਤੇਰੇ ਬਾਪ ਨਾਲੋਂ ਵੀ। ਗੁਰੂ ਨਾਨਕ ਮਹਾਰਾਜ ਕਹਿਣ ਲੱਗੇ, ਇਸ ਲੇਖੇ ਦੀ ਗੱਲ ਨਹੀਂ ਕਰਦੇ, ਅਸੀਂ ਉਸ ਹਿਸਾਬ ਦੀ ਗੱਲ ਕਰਦੇ ਹਾਂ। ਕਹਿੰਦਾ, ਕਿਹੜਾ ਹਿਸਾਬ ਹੋਰ ਹੁੰਦਾ ਜੇ? ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਪਾਂਧਾ ਜੀ ਜਿਹੜਾ ਰੱਬ ਦੇ ਘਰ ਵਿੱਚ ਹੋਣਾ, ਜਿਹੜਾ ਪਰਮਾਤਮਾ ਦੇ ਘਰ ਵਿੱਚ ਹੋਣਾ। ਕਹਿਣ ਲੱਗਾ, ਉਹ ਹਿਸਾਬ ਕਿਹੜਾ ਹੈ, ਉਹ ਲੇਖਾ ਕਿਹੜਾ ਹੈ? ਤੇ 5 ਵਰ੍ਹਿਆਂ ਦੀ ਉਮਰ ਦੇ ਵਿੱਚ ਗੁਰੂ ਨਾਨਕ ਮਹਾਰਾਜ ਨੇ ਉਦੋਂ ਸ਼ਬਦ ਉਚਾਰਨ ਕੀਤਾ ਸੀ। ਫਿਰ ਮੈਂ ਤਾਂ ਥੋੜਾ ਜਿਹਾ ਬੋਲ ਪਿੱਛੋਂ ਲਿਆ ਹੈ ਵੀ ਪੱਟੀ ਦੀ ਸਮਝ ਵਧੇਰੇ ਆ ਜਾਵੇ। ਸ਼੍ਰੀ ਰਾਗ ਦੇ ਵਿੱਚ ਮਹਾਰਾਜ ਨੇ ਅੰਮ੍ਰਿਤ ਵਚਨ ਉਚਾਰਨ ਕੀਤੇ, ਸ਼੍ਰੀ ਰਾਗ ਮਹੱਲਾ ਪਹਿਲੇ ਪਾਤਸ਼ਾਹ

ਹਰੀ ਗੁਰ ਪੁੱਛ ਲਿਖ ਵਿਚਾਰ। ਗੁਰਦੇਵ ਕਿਰਪਾਲੂ ਜੀ ਕਹਿਣ ਲੱਗੇ, ਗੋਪਾਲ ਪਾਂਧਾ ਜੀ, ਪਹਿਲਾਂ ਸ਼ਾਹੀ ਚਾਹੀਦੀ ਹੈ, ਸ਼ਾਹੀ ਤੋਂ ਬਿਨਾਂ ਲਿਖਿਆ ਨਹੀਂ ਜਾਣਾ। ਜਾਲ ਮੋਹ ਤੇ ਜਿਹੜਾ ਪਰਿਵਾਰ ਕੁਟੰਬ ਕਬੀਲੇ ਦਾ ਮੋਹ ਹੈ ਨਾ, ਇਹਨੂੰ ਸਾੜ ਦੇ, ਇਹਨੂੰ ਸਾੜ ਕੇ ਤੇ ਘਸਾ ਕੇ ਮਸ ਕਰ। ਮਸ ਨਾਮ ਹੁੰਦਾ ਸ਼ਾਹੀ ਦਾ, ਇਹਦੀ ਸ਼ਾਹੀ ਬਣਾ। ਕਿਹਦੀ ਸ਼ਾਹੀ ਜੀ? ਮੋਹ ਦੀ। ਸਮਝ ਆ ਗਈ? ਮੋਹ ਨੂੰ ਸਾੜ ਕੇ ਇਹਨੂੰ ਘਸਾ ਕੇ ਤੇ ਮਸ ਕਰ। ਮਸ ਮੀਨ ਜੇ ਇਹਦੀ ਸ਼ਾਹੀ ਬਣਾ ਲਾ, ਤੇ ਸ਼ਾਹੀ ਕੱਲੀ ਦੇ ਨਾਲ ਵੀ ਗੱਲ ਨਹੀਂ ਜੇ ਬਣਨੀ, ਕਾਗਜ਼ ਵੀ ਚਾਹੀਦਾ ਹੈ। ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਮਤ ਕਾਗਦ ਕਰ ਸਾਰ, ਕਾਗਦ ਮਤ ਸਾਰ। ਜਿਹੜੀ ਸ੍ਰੇਸ਼ਟ ਮਤ ਹੈ ਨਾ, ਇਹਨੂੰ ਕਾਗਜ਼ ਬਣਾ ਲੈਣਾ ਕਰ। ਸ੍ਰੇਸ਼ਟ ਮਤ ਨੂੰ ਕਾਗਜ਼ ਬਣਾ। ਮੋਹ ਨੂੰ ਸਾੜ ਦਿੱਤਾ ਤੇ ਕਲਮ ਕਿਹੜੀ ਕਰਨੀ ਹੈ? ਭਾਓ ਕਲਮ, ਭਾਓ ਪ੍ਰੇਮ ਦੀ ਕਲਮ ਲੈ, ਭਾਓ ਕਲਮ। ਤੇ ਲਿਖਣਾ ਇਹਨਾਂ ਹੱਥਾਂ ਨਾਲ ਨਹੀਂ ਹੈ, ਇਹ ਬਾਹਰਲੇ ਹੱਥਾਂ ਦੀ ਗੱਲ ਨਹੀਂ ਹੈ। ਭਾਓ ਕਲਮ ਕਰ ਚਿੱਤ ਲਖਾਰੀ, ਤੇ ਚਿੱਤ ਨੂੰ ਲਖਾਰੀ ਬਣਾ। ਤੇ ਪੁੱਛਣਾ ਕਿਹਨੂੰ ਹੈ ਲਿਖਣ ਵਾਸਤੇ, ਹਿਸਾਬ ਕਿਹਦੇ ਨਾਲ ਕਰਨਾ ਹੈ? ਗੁਰ ਪੁੱਛ ਲਿਖ ਵਿਚਾਰ, ਗੁਰੂ ਤੋਂ ਪੁੱਛ ਕੇ ਤੇ ਸ਼ਬਦ ਦੀ ਵਿਚਾਰ ਕਰ, ਅਗਾਂਹ ਜਾਣਾ ਹੈ। ਲੇਖੇ ਜੋਖੇ ਕਰਨੇ ਸਿੱਖ, ਗੁਰ ਪੁੱਛ ਲਿਖ ਵਿਚਾਰ।

ਲਿਖ ਜਾਣ, ਇਹੋ ਜਿਹਾ ਹਿਸਾਬ ਕਿਤਾਬ ਕਰਨਾ ਪਾਉਂਦਾ ਜੀ ਸਿੱਖ ਦਾ। ਗੁਰੂ ਦੇ ਸ਼ਬਦ ਨਾਮ ਦੀ ਵਿਚਾਰ ਲਿਖ, ਬਾਬਾ ਇਹੋ ਲੇਖਾ ਲਿਖ ਜਾਣ, ਇਹੋ ਜਿਹਾ ਸਿੱਖ ਜਾਵੇਗਾ ਨਾ, ਜਿੱਥੇ ਲੇਖਾ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ, ਜਿੱਥੇ ਮਿਲੇ ਵਡਿਆਈਆਂ ਸਦ ਖੁਸ਼ੀਆਂ ਸਦ ਚਾਓ, ਤਿੰਨ ਮੁੱਕ ਟਿੱਕੇ

ਅਹੇ ਉੱਠ, ਇੱਕ ਆ ਰਹੇ ਨੇ, ਇੱਕ ਜਾ ਰਹੇ ਨੇ, ਇੱਕ ਨਾ ਦਾਓ ਸਲਾਰ, ਇੱਕ ਉਪਾਏ ਮੰਗਤ, ਇੱਕ ਨਾ ਵੱਡੇ ਦਰਬਾਰ, ਅੱਗੇ ਗਿਆ ਜਾਣੀਏ ਵਿੜ ਨਾ ਵੈ ਵੇਕਾਰ, ਭੈ ਤੇਰੇ ਡਰ ਅਗਲਾ ਖੱਪ ਖੱਪ ਛਿਜੈ ਦੇ, ਉਹ ਨਾਮ ਜਿਨਾ ਸੁਲਤਾਨ ਖਾਣ ਹੁੰਦੀ ਡਿੱਠੇ ਖੇ, ਨਾਨਕ ਉੱਠੀ ਚੱਲਿਆ ਸਭ ਕੂੜੇ ਤੁੱਟੇ ਨੇ। ਮਹਾਰਾਜ ਕਿਰਪਾਲੂ ਜੀ ਕਹਿਣ ਲੱਗੇ, ਗੋਪਾਲ ਜੀ ਸਾਰਾ ਝੂਠਾ ਜੇ ਝੂਠਾ, ਇੱਥੋਂ ਚੱਲ ਪੈਣਾ। ਗੁਰੂ ਸਵਾਰੀ ਸੰਗਤ ਜੀ ਧਿਆਨ ਦਿਓ, ਜਦੋਂ ਮੇਰੇ ਨਾਨਕ ਨਿਰੰਕਾਰੀ ਜੀ ਦੀ ਮੁਬਾਰਕ ਰਸਨਾ ਤੋਂ ਇਹ ਬਚਨ ਆਏ ਤੇ ਪਾਂਧੇ ਦਾ ਮੱਥਾ ਠਿਣਕ ਗਿਆ, ਇੱਕਦਮ ਇਉਂ ਲੱਗਾ ਜਿਵੇਂ ਕਿਧਰੇ ਬਿਜਲੀ ਦਾ ਝਟਕਾ ਲੱਗਦਾ, ਗੂਠੇ ਪੈਰ ਦੇ ਗੂਠੇ ਤੇ ਨਹੁੰ ਤੋਂ ਲੈ ਕੇ ਤੇ ਮੱਥੇ ਦੀ ਚੋਟੀ ਤੱਕ ਕੰਬ ਗਿਆ, ਇੱਕਦਮ ਕੰਬ ਕੇ ਤੇ ਦੋਨੋਂ ਹੱਥ ਜੋੜ ਕੇ ਵੱਡੇ ਭਾਗ ਜਾਗ ਪਏ ਨੇ ਤੇ ਗੁਰੂ ਨਾਨਕ 5 ਵਰਿਆਂ ਦੀ ਉਮਰ ਵਿੱਚ ਮੇਰੇ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਤਾ। ਆਖੋ ਸਤਨਾਮ ਸ਼੍ਰੀ, ਸ਼ਬਦ ਦੀ ਚੋਟ ਮਾਰੀ ਸਾਹਿਬਾਂ ਨੇ, ਮੱਥਾ ਟੇਕ ਦਿੱਤਾ, ਗੁਰੂ ਨਾਨਕ ਦਾ ਹੋ ਗਿਆ। ਸਤਿਗੁਰੂ ਮਹਾਰਾਜ ਵਾਪਸ ਘਰ ਆ ਗਏ ਨੇ, ਬਾਬਾ ਕਲਿਆਣ ਰਾਜ ਜੀ ਕਹਿਣ ਲੱਗੇ ਵੀ ਨਾਨਕ ਜੀ ਅੱਜ ਗਏ ਸੀ, ਕੁਝ ਪੜ੍ਹ ਪੁੜ੍ਹ ਕੇ ਆਏ ਹੋ? ਹਾਂ ਪਿਤਾ ਜੀ, ਜੋ ਪੜ੍ਹਾਇਆ ਸੋ ਪੜ੍ਹ ਲਿਆ। ਜੋ ਪਿਤਾ ਕਲਿਆਣ ਰਾਜ ਜੀ ਨੇ ਪੁੱਛਿਆ, ਸਤਿਗੁਰੂ ਮਹਾਰਾਜ ਤੇ ਆਪ ਨਿਰੰਕਾਰੀ ਹੈ, ਸਾਰੀਆਂ ਵਿਦਿਆ ਜਿਹੜੀ ਉਹ ਗੁਰੂ ਨਾਨਕ ਦੇ ਹੁਕਮ ਅੰਦਰ ਹੀ ਨੇ, ਉਹ ਤੋਂ ਬਾਹਰਾ ਥੋੜੀ ਹੈ। ਬੜੇ ਖੁਸ਼ ਹੋਏ ਕਲਿਆਣ ਜੀ ਜਦੋਂ ਸੁਣਾਇਆ, ਕਹਿਣ ਲੱਗੇ ਇਉਂ ਲੱਗਦਾ ਹੈ ਵੀ ਮੇਰੇ ਨਾਲੋਂ ਇਹ 4 ਗੁਣਾ ਅਗਾਂਹ ਹੀ ਜਾਵੇਗਾ। ਰਾਤ ਪੈ ਗਈ, ਲੰਗਰ ਪਾਣੀ ਛਕਿਆ, ਦਿਨ ਚੜਿਆ, ਮਾਤਾ ਜੀ ਮਾਤਾ ਤ੍ਰਿਪਤਾ ਜੀ ਨੇ ਆਪਣੇ ਲਾਲ ਮੇਰੇ ਪ੍ਰੀਤਮ ਸੱਚੇ ਪਾਤਸ਼ਾਹ ਜੀ ਨੂੰ ਤਿਆਰ ਕੀਤਾ। ਕਾਹਦੇ ਵਾਸਤੇ? ਜਿਵੇਂ ਮੇਰੀਆਂ ਭੈਣਾਂ ਵੀ ਸਵੇਰ ਨੂੰ ਬੱਚਿਆਂ ਨੂੰ ਰੋਜ਼ ਤਿਆਰ ਕਰਦੀਆਂ ਸਕੂਲ ਭੇਜਣ ਵਾਸਤੇ, ਤਿਆਰ ਕਰ ਲਿਆ ਤੇ ਮਾਤਾ ਤ੍ਰਿਪਤਾ ਜੀ ਕਹਿਣ ਲੱਗੇ ਆਪਣੇ ਪਤੀ ਦੇ ਪਟਵਾਰੀ ਸਾਹਿਬ ਜੀ ਨੂੰ, ਕਲਿਆਣ ਰਾਏ ਜੀ ਨੂੰ, ਵੀ ਤੁਸੀਂ ਇਹਨੂੰ ਨਾਨਕ ਨੂੰ ਸਕੂਲ ਛੱਡ ਆਓ। ਤੇ ਫਿਰ ਕੀ ਹੋਇਆ? ਕਹਿੰਦੇ ਦਿਵਸ ਚੜੇ, ਜਦੋਂ ਦਿਨ ਚੜਾਇਆ ਜੀ, ਸੂਰਜ ਚੜਾਇਆ, ਜਿਹੜਾ ਸਕੂਲ ਦਾ ਟਾਈਮ ਸੀ, ਕਾਲੂ ਗੀ ਆਖਾ, ਗੀ ਨਾਮ ਹੁੰਦਾ ਜੀ ਉਂਗਲੀ ਦਾ, ਆਪਾਂ ਬੱਚੇ ਨੂੰ ਹੱਥੋਂ ਫੜ ਕੇ ਉਂਗਲੀ ਲਿਖ ਕੇ ਤੋਰਦੇ ਹਾਂ ਨਾ। ਜਦੋਂ ਦਿਨ ਚੜਿਆ ਤਾਂ ਬਾਬਾ ਕਲਿਆਣ ਜੀ ਕਹਿਣ ਲੱਗੇ ਚੱਲ ਨਾਨਕਾ, ਚਲੀ ਗਏ ਸਕੂਲ ਨੂੰ ਤੇ ਨਾਨਕ ਜੀ ਦੀ ਉਂਗਲ ਪਕੜ ਲਈ। ਦਿਵਸ ਚਰੇ ਕਾਲੂ ਕੀ ਹਾਥਾ, ਲੇ ਚੱਟ ਸਾਰ ਚੱਲਿਓ ਨਿਜ ਸਾਥਾ, ਲੇ ਚੱਟ ਸਾਰ ਚੱਟ ਸਾਰ, ਜਿੱਥੇ ਬੱਚੇ ਪੜ੍ਹਦੇ ਨੇ ਇੱਕ ਸਕੂਲ ਮਾਸਟਰ ਹੈ, ਜਿੱਥੇ ਮਰਤਬਾ ਹੈ, ਨਿਜ ਸਾਥਾ ਆਪਣੇ ਨਾਲ ਲੈ ਕੇ ਤੁਰਿਆ ਤੇ ਜਦੋਂ ਸਕੂਲ ਵਿੱਚ ਪਹੁੰਚਿਆ, ਗੋਪਾਲ ਪਾਂਧਾ ਮਿਲਿਆ, ਨਮਸਕਾਰ ਕੀਤੀ, ਇਸ ਨੂੰ ਪਟਵਾਰੀ ਸੀ, ਤੇ ਉਸ ਵੇਲੇ ਬਾਬਾ ਕਲਿਆਣ ਰਾਏ ਜੀ ਕਹਿਣ ਲੱਗੇ ਪਾਵੇ ਸਿਓ ਬੋਲਿਓ ਹਿੱਤ ਕਰਕੇ। ਤੁਹਾਨੂੰ ਪਤਾ ਜਦੋਂ ਮਾਸਟਰ ਟੀਚਰ ਮਿਲ ਜਾਵੇ, ਹਰ ਇੱਕ ਮਾਂ ਬਾਪ ਉਹਦੇ ਨਾਲ ਬੜੇ ਪਿਆਰ ਜੀ ਦੀਆਂ ਗੱਲਾਂ ਕਰਦਾ ਹੈ ਵੀ ਇਸ ਦਿਨ ਸਹਿਜੇ ਬੋਲਾਂਗੇ, ਇਹਨੂੰ ਕੁਝ ਕਹਾਂਗੇ, ਸਾਡੇ ਬੱਚੇ ਦਾ ਜ਼ਿਆਦਾ ਖਿਆਲ ਰੱਖੇਗਾ। ਤੇਵੇਂ ਕਲਿਆਣ ਰਾਏ ਜੀ ਬੜੇ ਪ੍ਰੇਮ ਦੇ ਨਾਲ ਗੋਪਾਲ ਜੀ ਨਾਲ ਬੋਲੇ ਪਾਵੇ ਸਿਓ ਬੋਲਿਓ ਹਿੱਤ ਕਰਕੇ, ਇਸੇ ਪੜ੍ਹਾਏ ਦਿਓ ਰੁੱਚ ਕਰਕੇ, ਇਸ ਇਹਨੂੰ ਨਾਨਕ ਨੂੰ ਗੋਪਾਲ ਜੀ ਬੜੇ ਧਿਆਨ ਦੇ ਨਾਲ ਪੜ੍ਹਾ ਦਿਓ, ਬੜੇ ਧਿਆਨ ਦੇ ਨਾਲ ਇਹਨੂੰ ਸਾਰਾ ਹਿਸਾਬ ਸਿਖਾ ਦਿਓ। ਤੇ ਜਦੋਂ ਇਹ ਬਚਨ ਕਿਹਾ ਨਾ ਤੇ ਪਾਂਧੇ ਦੇ ਨੇਤਰਾਂ ਚੋਂ ਕਰਮਾਂ ਵਾਲਾ ਸੀ ਵਿਰਾਗ ਦਾ ਜਲ ਤੁਰਿਆ, ਕੱਲ ਦੇ ਬੋਲ ਮੇਰੇ ਬਾਬੇ ਦੇ ਸੁਰਤ ਵਿੱਚ ਟਿਕੇ ਹੋਏ ਸੀ।

0: ਵੀ ਤੁਸੀਂ ਇਹਨੂੰ ਪੜ੍ਹਾਉਣ ਦੀ ਗੱਲ ਕਰਦੇ ਹੋ ਨਾ, ਜਿਹੜਾ ਤੁਹਾਡੇ ਸਪੁੱਤਰ ਨਾਲੋਂ ਜ਼ਿਆਦਾ ਪੜ੍ਹਿਆ ਹੋਵੇਗਾ ਉਹ ਹੀ ਇਹਨੂੰ ਪੜ੍ਹਾਵੇਗਾ। ਇਸ ਤੇ ਅਧਿਕ ਮੈਨੂੰ ਤੇ ਸੰਸਾਰ ਵਿੱਚ ਇਹਨਾਂ ਨਾਲੋਂ ਜ਼ਿਆਦਾ ਪੜ੍ਹਿਆ ਨਜ਼ਰ ਕੋਈ ਨਹੀਂ ਜੀ ਆਉਂਦਾ। ਇਸ ਤੇ ਅਧਿਕ ਜੋ ਹੋਏ ਪੜ੍ਹਾਵੇ, ਜਗਤ ਮਾਹੇ ਸਮ ਕੋ ਨਾ ਦਿਖਾਵੇ, ਇਸ ਪੜ੍ਹਨੇ ਕੇ ਪੜ੍ਹੋ ਨਾ ਖਿਆਲੇ, ਸਭ ਵਿਦਿਆ ਕਰਤਾ ਕੇ ਜਾਲੇ। ਕਲਿਆਣ ਰਾਏ ਜੀ ਕੇ ਖਿਆਲ ਕਰ, ਪੜ੍ਹਾਉਂਦੇ ਖਿਆਲ ਵਿੱਚ ਨਾ ਪੈ, ਮੈਨੂੰ ਲੱਗ ਗਿਆ ਹੀ ਪਤਾ ਸਾਰੀਆਂ ਜਨੀਆਂ ਵਿਧੀਆਂ ਨੇ ਉਹ ਇਹਨਾਂ ਦੇ ਹੁਕਮ ਵਿੱਚ ਚੱਲਦੀਆਂ ਨੇ। ਪਟਵਾਰੀ ਸਾਹਿਬ ਜੀ ਨੇ ਫਿਰ ਲਿਹਾਜੇ ਵਿੱਚ ਕੁਝ ਨਾ ਕੁਝ ਬੋਲ ਕਹੇ। ਗੋਪਾਲ ਜੀ ਨੇ ਬੜੇ ਧਿਆਨ ਨਾਲ ਸੁਣੇ, ਜਦੋਂ ਬੜੇ ਧਿਆਨ ਦੇ ਨਾਲ ਗਹਿਰਾਈ ਵਿੱਚ ਸੁਣੇ ਤੇ ਫਿਰ ਕਹਿਣ ਲੱਗੇ, ਪਟਵਾਰੀ ਜੀ ਮੈਂ ਤੁਹਾਨੂੰ ਅੱਜ ਇੱਕ ਮੁੱਕ ਦੀ ਗੱਲ ਕਰਦਿਆਂ। ਕਹਿਣ ਲੱਗੇ ਦੱਸੋ। ਕਹਿਣ ਲੱਗੇ ਸੁੱਤ ਕੋ ਸੁੱਤ ਨਹਿ ਜਾਨੀਓ। ਮੈਨੂੰ ਪਤਾ ਲੱਗ ਗਿਆ ਜੀ ਇਹਨਾਂ ਦੇ ਸ਼ਬਦ ਤੋਂ, ਹੈ ਤੇ ਤੁਹਾਡਾ ਪੁੱਤਰ ਆ, ਮੈਨੂੰ ਇਸ ਗੱਲ ਦਾ ਪਤਾ ਲੱਗਾ, ਤੁਸੀਂ ਪੁੱਤਰ ਹੈ, ਤੁਹਾਡੇ ਘਰ ਵਿੱਚ ਜਨਮ ਲਿਆ। ਪਰ ਇੱਕ ਗੱਲ ਮੇਰੀ ਅੱਜ ਨੋਟ ਰੱਖ ਲਿਓ ਜੇ, ਸੁੱਤ ਕੋ ਸੁੱਤ ਨਹਿ ਜਾਨੀਓ, ਹੈ ਤੁਹਾਡਾ ਪੁੱਤਰ ਹੈ ਪਰ ਪੁੱਤਰ ਸਮਝਿਓ ਨਾ। ਕਹਿਣ ਲੱਗਾ ਜੀ ਕੀ ਸਮਝਾ? ਪਟਵਾਰੀ ਸਾਹਿਬ ਨੇ ਅੱਗੋਂ ਸਵਾਲ ਕੀਤਾ ਵੀ ਕੀ ਸਮਝਾ? ਸੁੱਤ ਕੋ ਸੁੱਤ ਨਹਿ ਜਾਨੀਓ, ਹੈ ਹਾਹੇ ਨੂੰ ਦਲਾਈਆਂ, ਹੈ ਕਿਹੇ ਕੋ ਅਵਤਾਰ। ਮੈਨੂੰ ਇੰਨੀ ਗੱਲ ਦਾ ਪਤਾ ਲੱਗ ਗਿਆ ਹੈ, ਆਪਣੀ ਬੁੱਧੀ ਮੁਤਾਬਕ ਕਹਿਣ ਲੱਗਾ ਵੀ ਜਾਂ ਇਹ ਕ੍ਰਿਸ਼ਨ ਜੀ ਦੇ ਅਵਤਾਰ ਨੇ, ਜਾਂ ਰਾਮ ਚੰਦਰ ਜੀ ਦੇ ਅਵਤਾਰ ਨੇ, ਜਾਂ ਵਿਸ਼ਨੂੰ ਜੀ ਦੇ ਅਵਤਾਰ ਨੇ। ਕਹਿੰਦਾ ਇਹ ਤਾਂ ਮੈਨੂੰ ਪਤਾ ਲੱਗ ਗਿਆ, ਪਰ ਮੈਨੂੰ ਇਹ ਨਹੀਂ ਪਤਾ ਵੀ ਇਹ ਅਵਤਾਰ ਕੌਣ ਨੇ। ਉਹਨੂੰ ਇਹ ਨਹੀਂ ਪਤਾ, ਸੋਲਹ ਕਲਾ ਸੰਪੂਰਨ ਫਲਿਆ, ਅੰਤ ਕਲਾ ਹੋਏ ਠਾਕੁਰ ਚੜਿਆ, ਤੇ ਠਾਕੁਰ ਨਿਰੰਕਾਰ ਹੈ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਇੱਥੋਂ ਤੱਕ ਥੋੜੀ ਪਹੁੰਚ ਸੀ ਉਹਦੀ। ਕਹਿਣ ਲੱਗਾ ਸੁੱਤ ਕੋ ਸੁੱਤ ਨਹਿ ਜਾਨੀਓ, ਹੈ ਕਿਹ ਕੋ ਅਵਤਾਰ, ਬਿਨਾ ਪੜਾਏ ਪੜ ਰਹੇ ਅਵਰ ਪੜਾਵਣ ਹਾਰ। ਬਿਨਾ ਪੜਾਇਆ ਤੋਂ ਹੋਰਾਂ ਨੂੰ ਪੜਾਉਣ ਵਾਲੇ ਨੇ। ਤੇ ਜਿਸ ਵੇਲੇ ਪਟਵਾਰੀ ਸਾਹਿਬ ਜੀ ਨੇ ਵਚਨ ਸੁਣੇ ਤਾਂ ਗੁਰੂ ਸਵਾਰੀ ਸੰਗਤ ਜੀ ਅੰਦਰੋਂ ਕੁਛ ਵੀ ਹੋਏ, ਪਰ ਚਿੱਤ ਕਰਦਾ ਹੈ ਪੁੱਤਰ ਪੜਾਇਆ ਜਾਵੇ। ਵਾਪਸ ਘਰ ਲੈ ਕੇ ਆ ਗਏ ਨੇ, ਕੁਝ ਦਿਨ ਲੰਘੇ ਨੇ। ਤੇ ਜਦੋਂ ਕੁਝ ਦਿਨ ਲੰਘੇ, ਬਤੀਤ ਹੋਏ ਗੁਰੂ ਖਾਲਸਾ ਜੀ, ਤਾਂ ਮਾਤਾ ਜੀ ਮਾਤਾ ਤ੍ਰਿਪਤਾ ਜੀ, ਬਾਬਾ ਕਲਿਆਣ ਰਾਏ ਜੀ, ਇਸੇ ਤਰ੍ਹਾਂ ਚਾਚਾ ਲਾਲੂ ਜੀ ਵਿਚਾਰ ਕਰਦੇ ਨੇ ਵੀ ਨਾਨਕ ਖੇਡਣ ਮੱਲਣ ਵਿੱਚ ਹੀ ਲੰਘਦਾ ਜਾਂਦਾ ਹੈ ਸਮਾਂ, ਕੁਝ ਨਾ ਕੁਝ ਪੜਾਉਣਾ ਚਾਹੀਦਾ ਹੈ। ਜਿਹੜਾ ਮਾਂ ਬਾਪ ਪੁੱਤ ਧੀ ਨੂੰ ਵਿਦਿਆ ਨਹੀਂ ਪੜਾਉਂਦਾ, ਦੁਸ਼ਮਣ ਦੇ ਬਰਾਬਰ ਹੁੰਦਾ। ਕਹਿਣ ਲੱਗੇ ਚਲੋ ਇਹ ਗੱਲ ਤਾਂ ਵੱਖਰੀ ਰਹਿ ਗਈ ਹੈ, ਮੈਥਮੈਟਿਕਸ ਹਿਸਾਬ ਕਿਤਾਬ ਇਹ ਨਹੀਂ ਸਿੱਖਦਾ, ਇਹਨੂੰ ਕੁਝ ਬ੍ਰਿਜ ਭਾਸ਼ਾ ਹੀ ਸਿਖਾ ਦਿਓ, ਕੁਝ ਸੰਸਕ੍ਰਿਤ ਸਿਖਾ ਦਿਓ। ਉਸ ਵੇਲੇ ਕੀ ਕੀਤਾ ਬ੍ਰਿਜਨਾਥ, ਉਹਦੇ ਕੋਲ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੜ੍ਹਾਉਣ ਵਾਸਤੇ ਗਏ ਨੇ। ਤੇ ਜਿਸ ਵੇਲੇ ਪੜ੍ਹਾਉਣ ਵਾਸਤੇ ਗਏ, ਹਿੰਦੀ ਵਿੱਦਿਆ ਤੁਹਾਨੂੰ ਪਤਾ ਹੈ ਸ਼ੁਰੂ ਕਿੱਥੋਂ ਹੁੰਦੀ ਹੈ, ਕੱਕਾ ਖੱਖਾ ਗੱਗਾ ਘੱਗਾ ਮੰਗਾ, ਇਹ ਤੋਂ ਸ਼ੁਰੂ ਹੁੰਦੀ ਹੈ। ਗੁਰਦੇਵ ਮਹਾਰਾਜ ਨੂੰ ਅੱਜ ਦਾ ਜਿਹੜਾ ਸ਼ਬਦ ਪੱਟੀ ਲਿਖੀ ਹੈ, ਪਹਿਲੇ ਦਿਨ ਪੜ੍ਹਾਇਆ ਮੇਰੇ ਸਾਹਿਬਾਂ ਨੂੰ ਕਣਾਨਕਾ ਪੜ ਕਾ ਖਾ ਗਾ ਘਾ ਨਾ, ਸਤਿਗੁਰੂ ਜੀ ਪੜ੍ਹਦੇ ਗਏ ਪੜ੍ਹਦੇ ਗਏ ਪੜ੍ਹਦੇ ਗਏ। ਜਦੋਂ ਵਾਪਸ ਆਏ ਪਿਤਾ ਕਲਿਆਣ ਰਾਏ ਜੀ ਕਹਿੰਦੇ ਨਾਨਕ ਜੀ ਪੜ੍ਹੇ ਸੀ, ਜੋ ਪੜ੍ਹਿਆ ਸੀ ਉਹ ਸੁਣਾ ਦਿੱਤਾ। ਅਗਲੇ ਦਿਨ ਫਿਰ ਬੜੇ ਪ੍ਰਸੰਨ ਹੋ ਕੇ ਗਏ। ਹੁਣ ਅੱਜ ਜਦੋਂ ਬ੍ਰਿਜਨਾਥ ਮੇਰੇ ਸੱਚੇ ਪਾਤਸ਼ਾਹ ਜੀ ਨੂੰ, ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਇੱਕ ਪੱਟੀ ਦਿੱਤੀ ਹੈ, ਲੱਕੜ ਦੀ ਪੋਚੀ ਹੋਈ ਹੈ ਗਾਚਨੀ ਦੇ ਨਾਲ, ਉਹਦੇ ਤੇ ਕੁਝ ਅੱਖਰ ਲਿਖੇ ਹੋਏ ਨੇ, ਤਾਂ ਗੁਰੂ ਨਾਨਕ ਦੇ ਮਹਾਰਾਜ ਉਹ ਪੜ੍ਹਦੇ ਨਹੀਂ, ਦੋ ਤਿੰਨ ਵਾਰ ਬਚਨ ਲਿਖੇ ਪੱਟੀ ਵੱਲੇ ਧਿਆਨ ਦੇ ਨਾਲ ਦੇਖਿਆ। ਮੇਰੇ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਬ੍ਰਿਜਨਾਥ ਜੀ, ਆ ਜੋ ਤੁਸੀਂ ਮੈਨੂੰ ਪੜ੍ਹਾਉਂਦੇ ਹੋ ਕੁਝ ਇਹਨਾਂ ਦਾ ਤਾਤਪਰ ਹੈ, ਕੋਈ ਇਹਨਾਂ ਦੇ ਅਰਥ ਹਨ, ਕੋਈ ਇਹਨਾਂ ਦੇ ਮਿਣਜ ਬਣਦੇ ਨੇ? ਤਾਂ ਉਸ ਵੇਲੇ ਬ੍ਰਿਜਨਾਥ ਕਹਿਣ ਲੱਗਾ ਨਾਨਕ ਜੀ ਮੈਂ ਤਾਂ ਖਾਲੀ ਪੜ੍ਹਾਉਣਾ ਹੀ ਜਾਣਦਾ ਹਾਂ, ਇਸ ਤੋਂ ਵੱਧ ਕੇ ਮੇਰੀ ਬੁੱਧੀ ਅਗਾਂਹ ਕੋਈ ਕੰਮ ਨਹੀਂ ਕਰਦੀ। ਤਾਂ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਵੇਲੇ ਭੁਲਾਵੇਂ ਅੱਖਰ ਹੁੰਦੇ ਨਾ ਜੀ, ਭੁਲਾਵੇਂ ਅੱਖਰ, ਤਾਂ ਮਹਾਰਾਜ ਨੇ ਭੁਲਾਵੇਂ ਅੱਖਰਾਂ ਤੋਂ 35 ਅੱਖਰੀ ਗੁਰਮੁਖ ਲਿਪੀ ਜਿਹੜੀ ਸੀ ਉਹ ਮੇਰੇ ਗੁਰਦੇਵ ਮਹਾਰਾਜ ਨੇ 5 ਵਰ੍ਹਿਆਂ ਤੇ ਕੁਝ ਮਹੀਨੇ ਲੰਘੇ ਨੇ ਪਹਿਲਾਂ ਉਪਦੇਸ਼ ਦੇ ਆਏ ਨੇ ਗੋਪਾਲ ਪਾਂਧੇ ਨੂੰ, ਅੱਜ ਬ੍ਰਿਜਨਾਥ ਨੂੰ ਦੇਣਾ ਹੈ। ਗਾਂ ਜਾ ਕੇ ਇੱਕ ਹੋਰ ਪੜ੍ਹਾਈ ਵੀ ਹੋਣੀ ਜੇ ਅੱਜ ਹੀ ਮੈਂ ਤੁਹਾਨੂੰ ਦੱਸ ਦਿਆ, ਚੇਤਾ ਰੱਖਿਓ ਅਜੇ ਲੰਬੇਰੇ ਸਮੇਂ ਬਾਅਦ ਕਥਾ ਆਉਣੀ ਹੈ, ਮੈਨੂੰ ਲੱਗਦਾ ਵੀ ਸਾਲ ਡੇਢ ਸਾਲ ਲੰਘ ਜਾਵੇ। ਜਿਸ ਵੇਲੇ ਮੁਲਾਨੇ ਕੋਲ ਮੌਲਵੀ ਕੋਲ ਭੇਜਣਾ ਹੈ, ਉੱਥੇ ਸ਼ਬਦ ਮਹਾਰਾਜ ਨੇ ਕਹਿਣਾ ਹੈ, ਯਕ ਅਰਜ ਗੋਹਤਮ ਪੇਸ ਤੋ ਦਰਗੋਸ ਪੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲ ਦਾਨੀ, ਮਮ ਸਰਮੂ ਅਜ਼ਰਾਇਲ ਗ੍ਰਿਫਤੈ ਦਿਲ ਹੇਚ ਨ ਦਾਨੀ, ਜਨ ਪਿਸਰ ਪਦਰ ਬਿਰਾਦਰਾਂ ਕਾ ਸੁਨੇਸ ਦਸਤਾਂਗੀਰ, ਆਖੀਅਰ ਵਿਆਪਤਮ ਕਾਸਨਾ ਦਾਰਦ ਚੂ ਸਵਦ ਕਬੀਰ, ਸਭ ਰੋਜ ਗਸਤਮ ਦਰ ਹਵਾ ਕਰ ਦੇ ਬਦੀ ਖਿਆਲ, ਗਾਹ ਨਾ ਨੇਕੀ ਕਾਰ ਕਰਦਮ ਮਨ ਈਚਨੀ ਅਹਿਵਾਲ, ਬਦ ਬਾਖੋ ਤੋ ਹਮ ਚੂ ਬਖੀਲ ਗਾਫਿਲ, ਬੇ ਨਜ਼ਰ ਬੇ ਬਾਕ ਨਾਨਕ ਬਗੋਇਨ, ਜਨ ਤੁਰਾ ਤੇਰੇ ਚਾਕਰਾ ਪਾਖਾ। ਇਹ ਉਦੋਂ ਕਹਿਣਾ ਹੈ, ਇਹ ਤੀਜੀ ਵਾਰ ਦੀ ਪੜ੍ਹਾਈ ਹੋਣੀ, ਅੱਜ ਦੂਜੀ ਵਾਰ ਦੀ ਚੱਲ ਰਹੀ ਹੈ। ਉਹ ਸ਼ਬਦ ਤਰੰਗ ਰਾਗ ਵਿੱਚ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ, 35 ਅੱਖਰ ਜਿਹੜੇ ਨੇ ਗੁਰਮੁਖ ਲਿਪੀ ਜਿਹੜੀ ਹੈ, ਉਸ ਵੇਲੇ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ, ਮੇਰਾ ਬ੍ਰਿਜਨਾਥ ਨੂੰ ਉਪਦੇਸ਼ ਨਹੀਂ ਹੈ, ਪੂਰੇ ਬ੍ਰਹਿਮੰਡ ਨੂੰ ਉਪਦੇਸ਼ ਹੈ। ਜੋ ਜੋ ਗੁਰੂ ਕੀ ਅੰਮ੍ਰਿਤ ਬਾਣੀ ਦਾ ਸ਼ਬਦ ਹੈ, ਉਹ ਸਾਰਿਆਂ ਦੇ ਜੀਵਨ ਦੀ ਕਲਿਆਣਕਾਰੀ ਹੈ। ਇਹ ਮੇਰੇ ਗੁਰੂ ਨਾਨਕ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਹੈ। ਪਿਆਰ ਵਿੱਚ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ। ਤਾਂ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਬਚਨ ਕਹੇ, ਬੜੀ ਗਹਿਰਾਈ ਦੇ ਨਾਲ ਸਤਿਗੁਰਾਂ ਦੇ ਬੋਲਾਂ ਨੂੰ ਸੁਣਿਆ ਹੈ, ਧਿਆਨ ਦਿੱਤਾ, ਕਹਿਣ ਲੱਗਾ ਗਰੀਬ ਨਿਵਾਸ, ਮੈਂ ਸੁਣਿਆ ਸੀ ਕਿ ਤੁਸੀਂ ਗੋਪਾਲ ਨੂੰ ਪੜ੍ਹਾ ਕੇ ਆਏ ਹੋ, ਪਰ ਅੱਜ ਮੈਨੂੰ ਪਤਾ ਲੱਗ ਗਿਆ ਵੀ ਅੱਜ ਤੁਸਾਂ ਮੇਰੇ ਜੀਵਨ ਦੀ ਵੀ ਕਲਿਆਣ ਕਰ ਦੇਣੀ ਹੈ। ਇਸੇ ਸ਼ਬਦ ਨਾਲ ਹੀ ਤਾਂ ਮਹਾਰਾਜ ਨੇ ਹਰ ਇੱਕ ਜੀਵ ਦਾ ਉਧਾਰ ਕੀਤਾ ਹੈ। ਇਸ ਸ਼ਬਦ ਦੁਆਰੇ ਤੇ ਕਿਹਾ ਸੀ, ਉਹ ਸੱਜਣਾ ਉੱਜਲ ਕਹਿਹਾ ਚਿਲਕਣਾ ਕੋਟ ਮਘਾਲੜੀ ਮਸ, ਧੋਤਿਆਂ ਜੂਠਣਾ ਉੱਤਰ ਹੈ ਜੇ ਸੋ ਧੋਵਣ ਤਿਸ। ਇਸੇ ਸ਼ਬਦਾਂ ਦੁਆਰੇ ਹੀ ਤਾਂ ਮਹਾਰਾਜ ਨੇ ਜੀਵਨ ਦੀ ਕਲਿਆਣ ਕੀਤੀ ਹੈ। ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਕਿਰਪਾ ਕਰਦੇ ਨੇ, ਮਹੱਲਾ ਪਹਿਲਾ ਪਹਿਲੇ ਪਾਤਸ਼ਾਹ, ਪਿਆਰ ਵਿੱਚ ਆਖੋ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ। ਰੰਭ ਵਿੱਚ ਮੰਗਲ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਤੁਸਾਂ ਨੇ ਅਰਥ ਬਹੁਤ ਵਾਰ ਸੁਣੇ ਨੇ, ਮੈਂ ਕਰਨੇ ਨਹੀਂ ਹੈ, ਅਗਲੇ ਸ਼ਬਦ ਵੱਲੇ ਤੁਰਾਂ। ਸੱਸਾ ਅੱਖਰ ਇਹ ਕਹਿ ਰਿਹਾ ਹੈ, ਸੱਸਾ ਇੱਕ ਖਿਆਲ ਹੋਰ ਕਰੋ, ਪਹਿਲੀਆਂ ਦੋ ਲੈਣਾ ਹੈ ਜਿਹੜੀਆਂ ਸਾਹਮਣੇ ਤੁਹਾਨੂੰ ਸੁਣਾ ਦਿਆਂ। ਸੱਸੈ ਸੋਏ ਸ੍ਰਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਭਇਆ, ਸੇਵਤ ਰਹੇ ਚਿਤ ਜਿਨ ਕਾ ਲਾਗਾ, ਆਇਆ ਤਿਨਕਾ ਸਫਲ ਪਇਆ। ਇਹ ਮੈਂ ਬੋਲ ਕਿਉਂ ਕਹੇ ਨੇ, ਪੰਕਤੀ ਤੇ ਇੱਕ ਹੀ ਬਣਦੀ ਹੈ, ਇੱਕੋ ਬਚਨ ਦੇ ਵਿੱਚ ਗੁਰੂ ਨਾਨਕ ਮਹਾਰਾਜ ਨੇ ਦੇਖੋ ਗੁਰਮੁਖੀ ਨੂੰ ਉਚਾਰਿਆ ਕਿਵੇਂ ਹੈ। ਪਹਿਲੇ ਅੱਖਰਾਂ ਵਿੱਚ 10 ਵਾਰ ਸੱਸਾ ਲਿਖ ਦਿੱਤਾ, ਪਤਾ ਹੀ ਨਹੀਂ ਲੱਗਾ 10 ਵਾਰ ਕਿਵੇਂ ਲਿਖਿਆ ਗਿਆ। ਤੁਸੀਂ ਆਹ ਗਿਣਤੀ ਕਰ ਲਓ, ਸੱਸਾ 2 ਸੱਸੇ ਹੋ ਗਏ ਨੇ, ਸੋਏ 3 ਸੱਸੇ ਹੋ ਗਏ ਨੇ, ਸਰਸਠ 5 ਸੱਸੇ ਹੋ ਗਏ ਨੇ, ਸਾਜੀ 6 ਹੋ ਗਏ ਨੇ, ਸਾਹਿਬ 7 ਹੋ ਗਏ ਨੇ, ਸੇਵਤ 8 ਹੋ ਗਏ ਨੇ, ਚਿਤ ਜਿਨਕਾ ਲਾਗਾ ਆਇਆ ਤਿਨਕਾ ਸਫਲ ਭਇਆ, ਤੇ ਫਿਰ ਇੱਥੇ ਸੱਸਾ 3 ਤੋਂ ਬਾਅਦ ਸਫਲ ਭਇਆ। ਤਾਂ ਮਹਾਰਾਜ ਕਹਿੰਦੇ 10 ਸੱਸੇ ਜਿਹੜੇ ਨੇ ਗੁਰੂ ਨਾਨਕ ਮਹਾਰਾਜ ਨੇ ਪਾਵਨ ਉਪਦੇਸ਼ ਬਖਸ਼ਿਸ਼ ਕਰ ਦਿੱਤਾ। ਹੁਣ ਤੇ ਸਾਨੂੰ ਪਤਾ ਨੀ, ਜਿੰਨਾ ਚਿਰ ਊੜਾ ਨਾ ਚੇਤੇ ਹੋਵੇਗਾ ਓਨਾ ਚਿਰ ਜੂੜੇ ਦਾ ਹੀ ਨਹੀਂ ਪਤਾ ਲੱਗਣਾ। ਇਹ ਗੁਰਮੁਖੀ ਲਿਪੀ ਬੜੀ ਜ਼ਰੂਰੀ ਹੈ। ਤਾਂ ਗੁਰੂ ਨਾਨਕ ਮਹਾਰਾਜ ਕਹਿਣ ਲੱਗੇ, ਸੱਸਾ ਦੁਆਰੇ ਧਿਆਨ ਦੇ ਕੇ ਸੁਣੋ, ਇਹ ਅੱਖਰ ਕਹਿ ਰਿਹਾ ਹੈ, ਸੋਏ ਉਹ ਪ੍ਰਮਾਤਮਾ ਸ੍ਰਿਸ਼ਟ ਆ ਸਾਰੀ ਸ੍ਰਿਸ਼ਟੀ ਨੇ ਜਿਹਨੂੰ ਸਾਜਿਆ ਹੈ। ਨਮਸਕਾਰ ਤਿਸੀ ਕੋ ਹਮਾਰੀ, ਹਾਂਜੀ ਨਮਸਕਾਰ ਤਿਸੀ ਕੋ, ਸਕਲ ਪ੍ਰਜਾ ਹੁਣੇ ਸਵਾਰੀ ਹੈ ਨਾ ਸਾਰੀ ਪ੍ਰਜਾ ਨੂੰ, ਪਹਿਲਾਂ ਤੇ ਘਾੜਤ ਘੜੀ ਹੈ ਤੇ ਫਿਰ ਸਵਾਰਿਆ ਹੈ, ਨੱਕ ਪਛਾਣ ਹੀ ਲਾ ਦਿੱਤਾ ਗਿੱਚੀ ਵਿੱਚ, ਨੱਕ ਸਾਹਮਣੇ ਹੀ ਚਾਹੀਦਾ ਸੀ, ਜਿੱਥੇ ਜਿੱਥੇ ਸਵਾਰਿਆ ਸੀ ਉੱਥੇ ਉੱਥੇ ਲਾਇਆ ਹੈ, ਸਾਰੀ ਸ੍ਰਿਸ਼ਟੀ ਨੂੰ ਸਾਜਿਆ। ਸਭਨਾ ਸਾਹਿਬ ਏਕ ਭਇਆ, ਤੇ ਸਾਜਣ ਵਾਲਾ ਫਿਰ ਸਾਰਿਆਂ ਦਾ ਮਾਲਕ ਇੱਕੋ ਹੀ ਹੈ। ਬਣਾਉਣ ਵਾਲਾ ਬਹੁ ਵਿਧ ਭਾਂਡੇ ਘੜੇ ਕੁੰਭਿਆਰਾ, ਮਿੱਟੀ ਦੇ ਭਾਂਡੇ ਬਣਾਉਣ ਵਾਲਾ ਕੁੰਭਿਆਰ ਵੀਰ ਇੱਕੋ ਹੀ ਹੈ, ਪਰ ਭਾਂਡੇ ਵੱਖ ਵੱਖ ਬਣਾਉਂਦਾ ਹੈ। ਤਾਂ ਸਾਜਣ ਵਾਲਾ ਕੱਲਾ ਪ੍ਰਮਾਤਮਾ ਆਪ ਹੀ ਹੈ। ਮਸਕੀਨ ਜੀ ਦੀ ਮੈਨੂੰ ਗੱਲ ਬੜੀ ਸੋਹਣੀ ਯਾਦ ਚੰਗੀ ਲੱਗਦੀ ਹੈ। ਉਹ ਕਹਿੰਦੇ ਬ੍ਰਹਮੇ ਨੇ ਖੋਜ ਕੀਤੀ, ਆਂਦੇ ਨਾ ਬ੍ਰਹਮੇ ਨੇ ਸ੍ਰਿਸ਼ਟੀ ਸਾਜੀ ਹੈ, ਤੇ ਬ੍ਰਹਮੇ ਨੇ ਖੋਜ ਕੀਤੀ ਵੀ ਇਹ ਸ੍ਰਿਸ਼ਟੀ ਬਣੀ ਕਿਵੇਂ ਹੈ, ਸ੍ਰਿਸ਼ਟੀ ਦੀ ਰਚਨਾ ਕਿਵੇਂ ਹੋਈ ਹੈ। ਤੇ ਕਹਿੰਦੇ ਜਿਹੜੇ ਬ੍ਰਹਮੇ ਨੂੰ ਮੰਨਣ ਵਾਲੇ ਸੀ ਉਹਨਾਂ ਨੇ ਮੰਨ ਲਿਆ ਵੀ ਸ਼ਾਇਦ ਬ੍ਰਹਮੇ ਨੇ ਸਾਜਿਆ। ਵਿਸ਼ਨੂੰ ਜੀ ਨੇ ਖੋਜ ਕੀਤੀ, ਮਸਕੀਨ ਜੀ ਦੇ ਬੋਲ ਨੇ, ਕਹਿਣ ਲੱਗੇ ਵਿਸ਼ਨੂੰ ਜੀ ਨੇ ਖੋਜ ਕੀਤੀ ਵੀ ਇਹ ਜੀਵਾਂ ਨੂੰ ਪਾਲਣ ਵਾਲਾ ਕੌਣ ਹੈ। ਤਾਂ ਉਹਨੂੰ ਵਿਸ਼ਨੂੰ ਜੀ ਨੇ ਖੋਜ ਕੀਤੀ, ਉਹਨੂੰ ਪਾਲਣ ਵਾਲਾ ਮੰਨ ਲਿਆ, ਪਰ ਇਹ ਤਾਂ ਪਤਾ ਹੀ ਨਹੀਂ ਆਇਆ। ਸਾਹਿਬ ਜੀ ਕਹਿੰਦੇ ਨੇ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ, ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੇ ਫੁਰਮਾਨ, ਉਹ ਵੇਖੈ ਉਹਨਾਂ ਨਗਰ ਨ ਆਵੈ ਬਹੁਤਾ ਇਹੋ ਵਿਡਾਨ। ਫਿਰ ਸਾਜਣ ਵਾਲਾ ਕੇਵਲ ਮੇਰਾ ਵਾਹਿਗੁਰੂ ਹੈ। ਅੱਜ ਗੁਰੂ ਨਾਨਕ ਮਹਾਰਾਜ ਜੀ ਇਹ ਕਹਿ ਰਹੇ ਨੇ, ਸਭਨਾ ਸਾਹਿਬ ਏਕ ਭਇਆ ਜੇਤਾ ਸ਼ਬਦ ਸੁਰਤ ਤੁਨ ਤੇਤੀ, ਜੇਤਾ ਰੂਪ ਕਾਇਆ ਤੇਰੀ ਤੂੰ ਆਪੇ ਰਸਨਾ ਆਪੋ ਆਪੇ ਬਸਨਾ, ਅਵਰ ਨ ਦੂਜਾ ਕਹੋ ਮਾਈ ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਗਰੀਬ ਰਿਵਾਜ ਕੇ ਕਹਿੰਦੇ ਨੇ ਸੇਵਤ ਰਹੇ ਚਿਤ ਜਨ ਕਾ ਲਗਾਇਆ ਤਨ ਕਾ ਸਫਲ ਭਇਆ, ਵੀ ਸ੍ਰਿਸ਼ਟੀ ਦੇ ਸਾਰੀ ਸਾਜੀ ਹੈ, ਪਰ ਜਿਨ੍ਹਾਂ ਨੇ ਮੇਰੇ ਗੁਰੂ ਦੀ ਸੇਵਾ ਕੀਤੀ ਹੈ, ਸਿਮਰਨ ਕੀਤਾ ਹੈ, ਜਿਨ੍ਹਾਂ ਨੇ ਚਿੱਤ ਉਹਦੇ ਨਾਲ ਜੋੜ ਲਿਆ ਹੈ, ਆਇਆ ਤਨਕਾ ਸਫਲ ਭਇਆ, ਆਇਆ ਸਫਲ ਤਾਹੂ ਕੋ ਗਨੀਐ, ਜਾਸ ਰਸਨ ਹਰ ਹਰ ਜਸ ਭਣੀਐ, ਆਏ ਬਸੈ ਸਾਧੂ ਕੇ ਸੰਗੇ, ਅਣਦਿਨ ਨਾਮ ਧਿਆਵਹਿ ਰੰਗੇ। ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ ਵੀ ਉਹਨਾਂ ਦਾ ਸੰਸਾਰ ਵਿੱਚ ਆਉਣਾ ਸਫਲ ਹੋ ਗਿਆ ਜਿਨ੍ਹਾਂ ਦਾ ਚਿੱਤ ਮੇਰੇ ਗੁਰੂ ਸ਼ਬਦ ਨਾਲ ਲੱਗ ਗਿਆ ਹੈ। ਮਨ ਕਾਹੇ ਭੂਲੇ ਮੂੜ ਮਣਾ, ਮੂੜ ਦਾ ਅਰਥ ਹੈ ਮੂਰਖਾ ਮੇਰੇ ਮਣਾ ਤੂੰ ਕਿਉਂ ਭੁੱਲ ਗਿਆ ਹੈ, ਤੂੰ ਮੇਰੇ ਵਾਹਿਗੁਰੂ ਨੂੰ ਯਾਦ ਕਰ ਜਿਨੇ ਤੇਰੀ ਰਚਨਾ ਰਚੀ ਹੈ। ਜਬ ਲੇਖਾ ਦੇਵੈ ਵੀਰਾ ਤੋ ਪੜਿਆ, ਮੇਰੇ ਭਰਾਵਾ ਮੇਰੇ ਵੀਰਾ ਜਦੋਂ ਪਰਮਾਤਮਾ ਦੀ ਦਰਗਾਹ ਵਿੱਚ ਲੇਖਾ ਜੋਖਾ ਹੋਇਆ ਉਦੋਂ ਪੜਿਆ ਜਾਂ ਅਨਪੜਿਆ ਨਹੀਂ ਹੈ, ਉਦੋਂ ਤੇਰੇ ਅਮਲਾਂ ਦੇ ਨਿਬੇੜੇ ਹੋਣੇ ਨੇ। ਗੁਰੂ ਨਾਨਕ ਮਹਾਰਾਜ ਨੇ ਉਹੀ ਗੱਲ ਕਹੀ ਸੀ ਨਾ, ਜਿਸ ਵੇਲੇ ਮਹਾਰਾਜ ਮੱਕੇ ਮਦੀਨੇ ਗਏ ਨੇ ਵਾਪਸ ਆਉਣ ਲੱਗੇ ਨੇ, ਪੁੱਛਣ ਗੱਲ ਇਮਾਨ ਦੀ, ਕਾਜੀ ਮੁੱਲਾ ਇਕੱਠੇ ਹੋਈ, ਵੱਡਾ ਸਾਂਗ ਵਰਤਾਇਆ ਲੱਖ ਨਾ ਸਕੈ ਕੁਦਰਤ ਕੋਈ, ਪੁੱਛਣ ਖੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਵਾਜੋ। ਹਾਂਜੀ ਦੋਵੇਂ ਹੀ, ਦੋਨੋਂ ਹੀ ਜੋ ਵੀ ਹੈ ਉਹਨਾਂ ਦੋਨਾਂ ਦੀ ਗੱਲ ਛੱਡ ਦੋ, ਅਸੀਂ ਵਿੱਚ ਹੀ ਆ ਜਾਣੇ ਆ, ਜੇ ਸਾਡੇ ਅਮਲ ਨਹੀਂ ਨਾ ਸਾਨੂੰ ਵੀ ਇਹੀ ਬਾਤ ਹੈ, ਉਹਨਾਂ ਦੀ ਬਾਤ ਨਹੀਂ ਹੈ। ਸ਼ੁਭ ਅਮਲਾਂ ਵਾਜੋ ਦੋਨੋਂ ਰੋਈ, ਤਾਂ ਮਹਾਰਾਜ ਕਹਿੰਦੇ ਤੋ ਪੜਿਆ ਤੇਰੇ ਅਮਲਾਂ ਦਾ ਨਿਬੇੜਾ ਹੋਵੇਗਾ। ਤਾਂ ਗਰੀਬ ਨਿਵਾਜ ਜਿਵੇਂ ਹੋਰ ਖੁਲਾਸਾ ਕਰਨਗੇ, ਆਪਾਂ ਸਮੇਂ ਤੋਂ ਅਗਾਹ ਨਹੀਂ ਜਾਣਾ, ਸਮੇਂ ਦੇ ਦਾਇਰੇ ਅੰਦਰ ਰਹਿਣਾ ਹੈ, ਗੁਰੂ ਰਹਿਮਤਾਂ ਕਰਨ। ਇੱਥੋਂ ਹੀ ਆਪਾਂ ਕੱਲ੍ਹ ਦੇ ਦੀਵਾਨਾ ਅੰਦਰ ਅੰਮ੍ਰਿਤ ਬਚਨਾਂ ਦੀ ਸਾਂਝ ਪਾਉਣ ਦਾ ਯਤਨ ਕਰਾਂਗੇ। ਬੇਅੰਤ ਭੁੱਲਾਂ ਦੀਆਂ ਮਾਫੀਆਂ, ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਾਰ ਪ੍ਰਭ ਆਪੇ ਮੇਲੇ। ਗੁਰੂ ਗਰੀਬ ਨਿਵਾਸ ਜੀ ਕਿਰਪਾ ਕਰਨ, ਸਾਰੀ ਸੰਗਤ ਜਿਹਨੇ ਗੁਰੂ ਘਰ ਵਿੱਚ ਬੈਠੇ ਹੋ, ਦੂਰ ਦਰੇਡੇ ਮਾਈ ਭਾਈ ਘਰਾਂ 'ਚ ਆਨੰਦ ਮਾਣਦੇ ਹੋ, ਮਿਲ ਜੁਲ ਕੇ ਗੱਜ ਕੇ ਗੁਰੂ ਫਤਿਹ ਬੁਲਾਇਆ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਲੜੀਵਾਰ ਪਿੱਤਰ ਬਾਣੀ ਸ਼ਬਦ ਵਿਚਾਰ ਕਥਾ ਸਰਵਣ ਕਰਾ ਰਹੇ ਸਨ ਭਾਈ ਗੁਰਮੇਲ ਸਿੰਘ ਜੀ ਕੈਨੇਡਾ ਵਾਲੇ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਹਨ ਭਾਈ ਜਸਪਾਲ ਸਿੰਘ ਜੀ ਸ੍ਰੀ ਪਾਉਂਟਾ ਸਾਹਿਬ ਜੀ ਵਾਲੇ ਕੀਰਤਨ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ 8:30 ਤੱਕ। 8:30 ਤੋਂ 9:30 ਭਾਈ ਸਰਬਜੀਤ ਸਿੰਘ ਜੀ ਲਾਡੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਾਲੇ ਦਾ ਕੀਰਤਨੀ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ। ਉਹਨਾਂ ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ, ਆਉਣ ਕੀਰਤਨ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਪਿਆਰੀ ਸਾਧ ਸੰਗਤ, ਸਤਿਗੁਰ ਦੀ ਅਪਾਰ ਬਖਸ਼ਿਸ਼ ਦਾ ਸਦਕਾ ਅੱਜ ਦੀ ਹਾਜ਼ਰੀ ਸਤਿਗੁਰ ਨੇ ਮਿਹਰ ਭਰਿਆ ਸੀਸ ਤੇ ਹੱਥ ਰੱਖ ਕੇ ਸੰਪੂਰਨ ਕਰਵਾਈ ਹੈ। ਸਾਰੀ ਸੰਗਤ ਅਸੀਸ ਬਖਸ਼ਿਓ। ਸਾਡੇ ਸਤਿਕਾਰਯੋਗ ਪਰਮ ਮਿੱਤਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਵਰਸਾਏ ਹੋਏ ਗੁਰਮੁਖ ਪਿਆਰੇ ਵਿਦਵਾਨ ਗੁਰੂ ਕੇ ਕੀਰਤਨੀਏ ਪੰਥ ਦੇ ਮਹਾਨ ਹਸਤੀ ਸਰਦਾਰ ਸ੍ਰੀ ਸਰਬਜੀਤ ਸਿੰਘ ਜੀ ਲਾਡੀ, ਉਹ ਹੁਣ ਆਪ ਜੀ ਨੂੰ ਗੁਰਸ਼ਬਦ ਨਾਲ ਨਿਹਾਲ ਕਰਨਗੇ। ਭੁੱਲਾਂ ਚੁੱਕਾਂ ਦੀ ਖਿਮ ਕਰਿਓ, ਅਸੀਸ ਬਖਸ਼ਿਓ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ, ਸ੍ਰੀ ਪਾਉਂਟਾ ਸਾਹਿਬ ਜੀ ਵਾਲੇ ਦੇ ਕੀਰਤਨ ਜਥੇ ਦਾ। ਹੁਣ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਹਜ਼ੂਰ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਕੀਰਤਨ ਜਥਾ ਜੋ ਕਿ ਸਾਡੇ ਪਾਸ ਪਹੁੰਚੇ ਹਨ, ਅੱਜ ਅਤੇ ਕੱਲ੍ਹ ਦੁਪਹਿਰ ਦੇ ਦੀਵਾਨ ਵਿੱਚ ਹਾਜ਼ਰੀ ਭਰਨਗੇ। ਉਹਨਾਂ ਪਾਸੋਂ ਸ਼ਬਦ ਕੀਰਤਨ ਸਰਵਣ ਕਰੋ ਅਤੇ ਕੱਲ੍ਹ ਵਿਸ਼ੇਸ਼, ਜੋ ਕਿ ਨਵਾਂ ਮਹੀਨਾ ਚੜ੍ਹਨਾ ਹੈ, ਸੰਗਰਾਂਦ ਦਾ ਦਿਹਾੜਾ ਹੈ, ਸਵੇਰੇ ਸ਼ਾਮ ਦੇ ਦੀਵਾਨ ਸਜਣਗੇ, ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ। ਆਉਣ ਕੀਰਤਨ ਨਾਲ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਸਰ ਸਾਡੇ ਨਾਲ ਬੱਚੇ ਤੰਤੀ ਸਾਜ ਵਾਲੇ ਹੁੰਦੇ ਨੇ, ਤਾਂ ਅੱਜ ਬੱਚੀ ਖੜਤਾਲਾਂ 'ਤੇ ਬੈਠੀ ਹੈ, ਬੇਟੀ ਹਰਲੀਨ ਕੌਰ, ਤਾਂ ਇਹਦੀ ਵੀ ਸੇਵਾ ਆਪ ਜੀ ਪ੍ਰਵਾਨ ਕਰਨਾ। ਇਹ ਥੋੜ੍ਹਾ ਥੋੜ੍ਹਾ ਤਬਲਾ ਵਜਾਉਂਦੀ ਹੈ, ਬਖਸ਼ਿਸ਼ ਕਰਨੀ ਸੰਗਤ ਦੀ ਨਜ਼ਰ ਹੋ ਗਈ ਤਾਂ ਮਹਾਨ ਵਿਦਵਾਨ ਵੀ ਬਣ ਜਾਏਗੀ, ਤੁਹਾਡੇ ਚਰਨਾਂ 'ਚੋਂ ਦਾਤ ਮਿਲਦੀ ਹੈ। ਸਤਸੰਗਤ ਜਿਹੜੀ ਹੈ, ਜਾਂ ਭਾਈ ਸਾਹਿਬ ਜੀ ਸ਼ਬਦ ਪੜ੍ਹ ਰਹੇ ਸਨ, ਇਹਨਾਂ ਦਾ ਕੀਰਤਨ ਅਸੀਂ ਪਹਿਲਾਂ ਵੀ ਪਾਉਂਟਾ ਸਾਹਿਬ ਵੀ ਸੁਣਦੇ ਰਹੇ। ਭਾਈ ਗੁਰਮੇਜ ਸਿੰਘ ਜੀ ਨਾਲ ਸਾਹਿਬ ਹੈ ਵਿਦਵਾਨ ਰਾਗੀ, ਭਾਈ ਸਾਹਿਬ ਭਾਈ ਗੁਰਮੇਜ ਸਿੰਘ ਜੀ ਸ਼੍ਰੋਮਣੀ ਰਾਗੀ, ਅਤੇ ਉਹਨਾਂ ਦੀ ਭੈਣ ਜੀ ਸਨ ਭੋਲੀ ਭੈਣ ਜੀ, ਰੰਕਾ ਪੰਕਾ ਦੇਹਰਾਦੂਨ, ਅਤੇ ਉਹਨਾਂ ਦੇ ਉਹ ਧਰਮ ਭੈਣ ਸਨ। ਅਤੇ ਭਾਈ ਸਾਹਿਬ ਜੀ ਨੇ ਜੋ ਹੁਣ ਕੀਰਤਨ ਕਰ ਰਹੇ ਸਨ, ਇਹਨਾਂ ਨੇ ਦੋ ਸ਼ਬਦ ਪਾਉਂਟਾ ਸਾਹਿਬ ਪੜ੍ਹੇ, ਉਹ ਇਤਨੇ ਕੁ ਉਹ ਟੌਪਿਕ ਦੇ ਨਾਲ, ਉਸ ਮੌਕੇ ਦੇ ਨਾਲ ਇੰਨੇ ਜ਼ਿਆਦਾ ਸਨ ਕਿ ਭਾਈ ਸਾਹਿਬ ਇਤਨੇ ਖੁਸ਼ ਹੋਏ ਕਿ 1,000 ਰੁਪਈਆ ਇੱਕ ਸ਼ਬਦ ਦਾ, ਅਤੇ ਦੂਸਰਾ ਸ਼ਬਦ ਪੜ੍ਹਿਆ ਫਿਰ 1,000 ਰੁਪਈਆ ਦਮੜਾ ਸੇਵਾ ਇਹਨਾਂ ਦੀ ਕੀਰਤਨ 'ਤੇ ਭੇਟਾ ਰੱਖੀ। ਤੋ ਅਤੀ ਪ੍ਰਸੰਨਤਾ ਇਹਨਾਂ ਨੇ ਉਹਨਾਂ ਦੀ ਲਈ, ਸ਼ਬਦਾਂ ਦੀ ਸਿਲੈਕਸ਼ਨ। ਹੁਣ ਮੈਨੂੰ ਸ਼ਬਦ ਤੇਰੀ ਯਾਦ, ਪਰ ਮੈਨੂੰ ਉਹ ਮਾਹੌਲ ਯਾਦ ਹੈ ਸਾਰਾ ਪਾਉਂਟਾ ਸਾਹਿਬ ਦਾ, ਜੋ ਉਸ ਟਾਈਮ 'ਤੇ ਭਾਈ ਸਾਹਿਬ ਜੀ ਨੇ ਬੜਾ ਆਨੰਦ ਬਣਾਇਆ। 1.5 ਘੰਟੇ ਤੋਂ ਮੈਂ ਵੀ ਸੁਣਦਾ ਪਿਆ ਕੀਰਤਨ, ਬੜਾ ਹੀ ਰਸ। ਪਹਿਲਾਂ ਇੱਥੇ ਉੱਥੇ ਰਖਵਾਲਾ, ਇਹ ਸ਼ਬਦ ਪੜ੍ਹਿਆ ਇਹਨਾਂ ਨੇ, ਫਿਰ ਚਰਨ ਕਮਲ ਦੇ ਪ੍ਰਕਰਨ 'ਤੇ ਬੜੇ ਸੋਹਣੇ ਪ੍ਰਮਾਣ ਦਿੱਤੇ। ਤੋ ਅਸੀਂ ਇੱਦਾਂ ਕੀਰਤਨ 'ਚ ਸੁਣ ਸੁਣ ਕੇ ਰਾਗੀ ਸਿੰਘਾਂ ਕੋਲ ਅਸੀਂ ਵੀ ਸਿੱਖਦੇ ਹਾਂ। ਤਾਂ ਆਪਣਾ ਬਰਤਨ, ਆਪਣੀ ਜਿਹੜੀ ਹੈ ਨਾ ਖਿੜਕੀ, ਖੁੱਲ੍ਹੀ ਰੱਖਣੀ ਚਾਹੀਦੀ ਹੈ ਤਾਂ ਕਿ ਉਹਦੇ ਵਿੱਚ ਕੁਛ ਨਾ ਕੁਛ ਆਉਂਦਾ ਰਹੇ। ਅਰਦਾਸ ਇਹੀ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਅੰਤਲੇ ਸਵਾਸ ਤੱਕ ਅਸੀਂ ਸਿੱਖਦੇ ਰਹੀਏ। ਤੋ ਅੱਜ ਵੀ ਅਸੀਂ ਤੁਹਾਡੇ ਕੀਰਤਨ ਸੁਣਾਉਣ ਨਹੀਂ ਆਏ, ਤੁਹਾਡੇ ਕੋਲ ਸਿੱਖਣ ਹੀ ਆਏ ਹਾਂ। ਫਰੀ ਮੁੰਡ ਦੀ ਕੀਰਤਨ ਦੀ ਸੰਗਤ ਜੋ ਹੈ ਬਹੁਤ ਸੋਹਣਾ ਕੀਰਤਨ ਕਰਦੀ, ਸੰਗਤੀ ਕੀਰਤਨ ਕਰਦੀ ਹੈ। ਤੋ ਮੈਂ ਕੋਸ਼ਿਸ਼ ਕਰਾਂਗਾ ਕਿ ਉਹ ਸਿੱਧੀਆਂ ਰੀਤਾਂ ਦੇ ਵਿੱਚ ਕੀਰਤਨ ਕਰੀਏ। ਇੱਕ ਸ਼ਬਦ ਵਿਰਾਗ ਵਿੱਚ ਵੀ ਤੁਹਾਨੂੰ ਸੁਣਾਵਾਂਗੇ। ਅਤੇ ਬੱਚੀ ਬੇਨਤੀ ਕੀਤੀ ਸੀ ਖੜਤਾਲਾਂ 'ਤੇ, ਇੱਥੇ ਕਿਰਪਾ ਹੋਵੇ ਗੁਰੂ ਸੱਚੇ ਪਾਤਸ਼ਾਹ ਰਹਿਮਤ ਕਰਨ। ਗੁਰੂ ਦੀ ਬਾਣੀ ਬਹੁਤ ਬੇਅੰਤ ਹੈ, ਬਹੁਤ ਹੀ ਬੇਅੰਤ। ਸੇਵਕ ਦੇ ਕੋਲ ਵੱਡਾ ਧਨ ਜਿਹੜਾ, ਇੱਕ ਨਾਮ ਦਾ ਧਨ ਹੈ, ਇੱਕ ਬਾਣੀ ਦਾ ਧਨ ਹੈ। ਜਿਹਦੇ ਕੋਲ ਇਹ ਹੈ ਉਹ ਸੰਸਾਰ 'ਚ ਸਭ ਤੋਂ ਅਮੀਰ ਆਦਮੀ ਨੇ, ਉਹ ਗਰੀਬ ਨਹੀਂ ਹੋ ਸਕਦਾ।

ਸ੍ਰੀ ਅਕਾਲ। ਸੋ ਕੱਲ ਦੇ ਦੀਵਾਨ ਦੇ ਵਿੱਚ ਫਿਰ ਆਪ ਜੀ ਦੇ ਦਰਸ਼ਨ ਦੀਦਾਰ ਕਰਦੇ। ਕੱਲ ਦੁਪਹਿਰ ਨੂੰ ਡੇਢ ਤੋਂ ਢਾਈ, ਇੰਗਲਿਸ਼ ਚ 1:30 to 2:30, ਜਿਹਨਾਂ ਨੂੰ ਪੰਜਾਬੀ ਚ ਨਾ ਸਮਝ ਲੱਗੇ ਅੰਗਰੇਜ਼ੀ ਦੱਸਦੀ ਹੈ, ਡੇਢ ਤੋਂ ਢਾਈ ਕੀਰਤਨ ਕਰਨਾ। ਤੋ ਆਪ ਜੀ ਨੇ ਬੱਚੀ ਵੀ ਕੱਲ ਆਈ ਆਈ ਇਹ ਵੀ ਆਏਗੀ ਨਾਲ, ਹੋਰ ਵੀ ਜੋ 35 ਸਾਲ ਵਾਲੇ ਬੱਚੇ ਕਿਤੇ ਗਏ ਨੇ ਉਹਨਾਂ ਨੂੰ ਅਸੀਂ ਸਟੇਜ ਤੋਂ ਹੀ ਇਨਵਾਈਟ ਕਰਦੇ ਹਾਂ ਕਿ ਉਹ ਕੱਲ੍ਹ ਆਉਣ ਅਤੇ ਸਾਡੇ ਨਾਲ ਸੰਗਤ ਕਰਨ ਔਰ ਕੀਰਤਨ ਨੂੰ ਹੋਰ ਸਾਡੇ ਆਈਟਮ ਨੂੰ ਜੋ ਚਾਰ ਚੰਦ ਲਗਾਉਣਗੇ। ਬੱਚੇ ਬਹੁਤ ਖੂਬਸੂਰਤ ਵਜਾਉਂਦੇ ਹਨ ਇੱਥੋਂ ਦੇ ਸਾਜ਼, ਤੰਤੀ ਸਾਜ਼, ਸਤਿਗੁਰ ਕਿਰਪਾ ਕਰਨ। ਹੁਣ ਅਸੀਂ ਅਨੰਦ ਸਾਹਿਬ ਦਾ ਪਾਠ ਕਰਨ ਲੱਗੇ ਹਾਂ ਅਤੇ ਆਪ ਦੀ ਪਾਸੋਂ ਅਸੀਂ ਛੁੱਟੀ ਲੈਣੀ ਹੈ।

ਸਦਾ ਗੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਖੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡਟ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਅਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਕੜੀਆਂ ਤੇ ਚੜੇ ਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤੇ ਇਹਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛੈ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜਿਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਾਤਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਬੰਧ ਨੂੰ ਵਿਛੋੜਿਆ ਗਿਆ ਗੁਰੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਵਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ ਸਜ ਦੀਵਾਨ ਵਿੱਚ ਆਪ ਜੀ ਦੀ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾ ਛੇ ਬੋੜੀ ਆਨੰਦ ਸਾਹਿਬ ਜੀ ਕੇ ਗਾਇਨ ਸਮੱਛੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾ ਵਾਸਤੇ ਸੁੱਤ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਕੀਰਤਨ ਕਥਾ ਦਾ ਬਾਵਾਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨ ਆਈ ਸੰਗਤ ਦੀ ਹਾਜ਼ਰੀ ਤੇਲ ਫੁੱਲ ਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਪਿਆਰੇ ਖਾਲਸਾ ਬੰਦ ਦੀ ਚੜ੍ਹਦੀ ਕਲਾ ਕਰਨੀ ਜੇਲਾਂ 'ਚ ਮੰਦ ਪਿਆਰੇ ਗੁਰਸਿੱਖਾਂ ਦੇ ਰਿਹਾ ਚੜ੍ਹਦੀ ਕਲਾ ਲਈ ਸੰਗਤ ਨੂੰ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰੇ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ੋ ਬੇਨਤੀ ਹੈ ਗੁਰਮਤਿ ਸਾਰ ਪ੍ਰਵਾਨ ਕਰਦੇ ਬਖਸ਼ੋ ਲਾਈ ਸ੍ਰੀ ਮੁਖਵਾਕ ਉਪਰੰਦ ਆਪਣੇ ਸੁਖਾਸਨ ਦੀ ਸੇਵਾ ਬਖਸ਼ ਕਰਕੇ ਲੈ ਲੈਣੀ ਸੀ ਪਿਆਰੇ ਮੇਲ

ਸ੍ਰੀ ਵਾਹਿਗੁਰੂ ਸਾਹਿਬ ਜੀ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋਂ ਅਨ ਦਿਨ ਨੀਤ ਖੋਲ ਕਪਟ ਗੁਰ ਮੇਲਿਆ ਨਾਨਕ ਹਰ ਸਿੰਘ ਮੀਤ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ

ਪਾਇਆ ਜਹ ਜਾਈਐ ਤਾਂ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ ਗੁਰਪੁਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਐ ਤਾਂ ਸੁਹੇਲੇ

ਸਾਕਤ ਹਰ ਰਸ ਸਾਧਨਾ ਜਾਣਿਆ, ਤਿਨ ਅੰਤਰ ਹਉ ਮੈਂ ਕੰਡਾ ਹੈ। ਜਿਉ ਜਿਉ ਚੱਲਹਿ ਚੁਬੈ ਦੁਖ ਪਾਵ ਹੈ, ਜਮ ਕਾਲ ਸਹ ਹੈ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ। ਅਬਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਿਆ ਵੈਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਇਹ ਨਿਵਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਰ ਬਖਸ਼ਾਂ ਕੀਤੀ ਅੰਮ੍ਰਿਤਪੁਰ ਤੋਂ ਲੈ ਕੇ ਸੁੰਦਰ ਸਿੰਘ ਆਸਨ ਤੇ ਸੱਜ ਕੇ ਸੰਗਤਾਂ ਦਰਸ਼ਨ ਦਾਰੇ ਬਖਸ਼ੇ ਆਪ ਜੀ ਦਾ ਕੋਟ ਕੋਟ ਆਨ ਸ਼ੁਕਰ ਹੈ। ਇਸ ਵੇਲੇ ਆਪ ਜੀ ਦੀ ਹਜ਼ੂਰੀ ਸੰਧਾ ਦਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਦੇ ਸੁਖਾਸਨ ਹੋਏ ਸੋਹਿਰਾ ਬਾਣੀ ਦਾ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ। ਅਗਾਂਹ ਵਾਸਤੇ ਸਮਤ ਬਖਸ਼ਣੀ ਆਪ ਜੀ ਦੇ ਭਾਣੇ ਵਿੱਚ ਚਾਰ ਪਹਿਰ ਦਿਨ ਸੁੱਖਾਂ ਨਾਲ ਬਤੀਤ ਹੋਇਆ ਰਹਿਣ ਆਈ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਵੇ। ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਹੋਣ ਆਪ ਚੱਲ ਕੇ ਬਿਰਾਜ ਮਨੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ। ਅੰਮ੍ਰਿਤ ਜਾਗਰਤਾ ਬਖਸ਼ ਕੇ ਦਰਸ਼ਨਦਾਰੇ ਬਖਸ਼ਣੇ ਸਹੀ ਪਿਆਰੇ ਮੇਲ

Guru, Vai, Guru, Vai, Guru, Vai, Guru, Vai, Guru, Vai, Guru, Vai, Guru.

guru ah guru ah guru ah

Guru, I, Guru, I, I, Guru, I, Guru, I, Guru, I, Guru, I, Guru, I.

Vaheguru.

Guru, Vai Guru, Vai Guru, Vai Guru, Vai Guru, Vai Guru, Vai Guru.

ਬੇਨਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚੇਰੇ।

दर्शन परसिए गुरु के, जन्म मरण दुख जाहे।

जे कोई निंद करे हर जन की अपना

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੈਰਾੜੀ ਮਹੱਲਾ ਚੌਥਾ। ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ,

ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਪਵਿੱਤਰ ਮੁਖਵਾਕ ਰਾਗ ਬੈਰਾੜੀ ਦੇ ਵਿੱਚ ਹੈ ਜੀ, ਅੰਗ 719 720 ਤੇ ਬਿਰਾਜਮਾਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀਓ ਗੌੜੀ ਸੁਖਮਨੀ ਮਹੱਲਾ ਪੰਜਵਾਂ। ਸ਼ਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਵੇਂ ਜੁਗਾਦ ਗੁਰੇ ਨਵੇਂ ਸਤਿਗੁਰੇ ਨਵੇਂ ਸ੍ਰੀ ਗੁਰਦੇਵ ਨਵੇਂ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਇ ਮਿਟਾਵੋ ਸਿਮਰੋ ਜਾਸ ਸੰਬਰ ਏਕੈ ਨਾਮ ਜਪ ਤਿਆਗੰਤ ਨੇਕੈ ਵੇਦ ਪ੍ਰਾਣ ਸਿਮਰਤ ਸੋਧਾਖਿਰ ਕਿੰਨੇ ਰਾਮ ਨਾਮ ਏਕ ਆਖਿਰ ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਣੀ ਨਾਵੈ।

ਪ੍ਰਭਾਉ ਪ੍ਰਭ ਕੇ ਸਿਮਰਨ ਗਰਮ ਨਾਮ ਵਸੈ ਪ੍ਰਭ ਕੇ ਸਿਮਰਨ ਦੁਖ ਜਮ ਨਸੈ ਪ੍ਰਭ ਕੇ ਸਿਮਰਨ ਕਾਲ ਪਰ ਹਰੈ ਪ੍ਰਭ ਕੇ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛ ਬਿਘਨ ਨ ਲਾਗੇ ਪ੍ਰਭ ਕੇ ਸਿਮਰਨ ਅੰਦਨ ਜਾਗੇ ਪ੍ਰਭ ਕੇ ਸਿਮਰਨ ਪਾਉ ਨਾਮ ਵਿਆਪੈ ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੈ।

ਨਾਮ ਕੀਤਮੇ ਉੱਪਰ ਸ਼ਾਮ ਜਹਾਂ ਤ੍ਰਿਕਾ ਮੰਤੁਜਾ ਕਰਕੇ ਤੈ ਨਾਨਕ ਹਰ ਹਰ ਅੰਮ੍ਰਿਤ ਵਰਕੇ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੈ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰਿ ਔਖਦ ਸਾਧ ਕਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਵਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਪਰੇ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਏ ਹਰ ਕੈ ਨਾਮ ਜਨ ਸੋਭਾ ਪਾਏ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਿਛ ਨਾਇਮ ਜੋਗ ਜਨ ਰਤਾ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਹਰ ਹਰ ਜਨ ਕੈ ਮਾਲ ਖਜੀਨਾ ਹਰ ਤਨ ਜਨ ਕੋ ਆਪ ਪ੍ਰਭਦੀਨਾ ਹਰ ਹਰ ਜਨ ਕੈ ਉਠ ਸਤਾਣੀ ਹਰ ਪ੍ਰਤਾਪ ਜਨੇ ਅਵਰ ਨ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ

ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰ ਦੁਖ ਲਥਾ, ਨਾਮ ਕੀ ਮਹਿਮਾ ਸੰਤ ਰਿਧ ਵਸੇ, ਸੰਤ ਪ੍ਰਤਾਪ ਦੁਰਤ ਸਭ ਨਸੇ, ਸੰਤ ਕਾ ਸੰਗ ਬੜਭਾਗੀ ਪਾਈਏ, ਸੰਤ ਕੀ ਸੇਵਾ ਨਾਮ ਧਿਆਈਏ, ਨਾਮ ਤੁਲ ਕਛਿਆ ਵਰਨਾ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ। ਸ਼ਲੋਕ ਬਹੁ ਸ਼ਾਸਤਰ ਬਹੁ ਸਿਮਰਤੀ, ਭੇਖੇ ਸਰਵ ਟੰਡੋਲ, ਪੂਜਿਸ ਨਾਹੀ ਹਰ ਹਰੇ, ਨਾਨਕ ਨਾਮ ਮੋਲ। ਅਸ਼ਟਪਦੀ ਜਾਪ ਤਾਪ ਗਿਆਨ ਸਤਿਆਨ, ਖੜ ਸ਼ਾਸਤਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨਮਦੇ ਫਿਰਿਆ, ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ ਬਹੁ ਰਤਨਾ।

ਨੌ ਖੰਡ ਪ੍ਰਥਮੀ ਫਰੇਚਰ ਜੀਵੇ ਮਾਂ ਦਾਸਤ ਪੀਸਰ ਥੀਵੇ ਅਗਨ ਮਾਹਿਓ ਮਤ ਪ੍ਰਾਣ ਕਨਕਾ ਸਭ ਹੈ ਭਰਭੂਮ ਦਾਨ ਨਿਓ ਲਈ ਕਰਮ ਕਰੇ ਬਹੁ ਆਸਨ ਜੈਨ ਮਾਰ ਸੰਜਮੇ ਅਤ ਸਾਧਨ ਨਿਮਖ ਨਿਮਖ ਕਰ ਸੀਰ ਕਟਾਵੇ ਤੋ ਵੀ ਹੋਮੇ ਮਹਿਲ ਨ ਜਾਵੇ ਹਰ ਕੇ ਨਾਮ ਸੰਸਰ ਕਛ ਨਾਏ ਨਾਨ ਗੁਰਮੁਖ ਨਾਮ ਜਪਤ ਗਤ ਪਾਏ ਮਨ ਕਾਮਨਾ ਤੀਰਥ ਦੇ ਛੁਟੇ ਗਰਵ ਘੁਮਾਨ ਨ ਮੰਤੇ ਉਟੇ ਸੋਚ ਕਰੇ ਦਿਨ

ਮਨ ਹਰ ਕੇ ਨਾਮ ਕਿਵੇਂ ਮਾਉਚ, ਨਾਨਕ ਨਾਮ ਉਦਰੇ ਪਤਿਤ ਬਹੁ ਮੂਚ, ਬਹੁ ਸਿਆਣਵ ਜਮਕਾ ਪਉ ਵਿਆਪੇ, ਅਨੰਗ ਯਤਨ ਕਰ ਤ੍ਰਿਸ਼ਨਾ ਥਰਾਪੈ।

ਜਾਣ ਤਦੂਰੇ ਜਾਂ ਕੀ ਟਹਿਲ ਪਾਵੇ ਦਰ ਗਹਿ ਮਾਨ ਤਿਸੇ ਵਿਸਾਰੇ ਮੁਗਧ ਜਾਨ ਸਦਾ ਸਦਾ ਉਹ ਭੁੱਲਣ ਹਾਰ ਨਾਨਕ ਰਾਖਣ ਹਾਰ ਭਾਰ ਤੰਤਿਆ ਕੋਡੀ ਸੰਗ ਰਚੇ ਸਾਧ ਛੋੜ ਝੂਟ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰਮਾਨੇ ਜੋ ਹੋਵਨ ਸੋ ਦੂਰ ਪਰਾਨੇ ਛੋੜ ਜਾਏ ਤਿਸ ਕਾ ਸ਼ਰਮ ਕਰੇ ਸੰਗ ਸਾਈ ਤਿਸ ਪਰ ਹਰੇ ਚੰਦਨ ਲੇਪ ਉਤਾਰੇ ਧੋਏ ਗਰਤ ਪ੍ਰੀਤ ਭਸਮ ਸੰਗ ਹੋਏ।

ਆਨੰਦ ਮੁਖ ਆਵਤ ਆ ਕੇ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਮਿਰਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਮਿਰਥੇ ਸਭ ਕਾਮ ਜਿਉ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜੇ ਘਟ ਵਸਿਓ ਹਰ ਨਾਉ ਨਾਨਕ ਤਾ ਕੈ ਬਲ ਬਲ ਜਾਓ ਰਹਿਤ ਅਵਰ ਕਸੇ ਅਵਰ ਕਮਾਵਤ ਮਨ ਨੇ ਪ੍ਰੀਤ ਮੁਖੋਂ ਗਣ ਲਾਭਤ ਜਾਨ ਹਾਰ ਪ੍ਰਭੂ ਪ੍ਰਵੀਨ ਵਾਰ ਪੇਖ ਨ ਕਾਊ ਭੀਨ ਅਵਰ ਉਪਦੇਸੈ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੇ ਜਿਸਕੇ ਅੰਤਰ ਵਸੇ ਨੰਕਾਰ ਤਿਸਕੀ ਸੀਖ ਤਰੇ ਸੰਸਾਰ

ਕਿਸੇ ਦੂਰ ਜਨਾਵਤ ਕਿਸੇ ਬੁਝਾਵ ਤੇ ਨੇਰਾ ਉਪਾਵ ਸਿਆਣ ਬਸੰਗ ਤੇ ਰਹਿਤ ਸਭ ਕੇ ਜਾਣੇ ਆਤਮ ਕੀ ਰਹਿਤ ਜਿਸ ਭਾਵੇ ਤਿਸ ਲੈ ਲੜ ਲਾਏ ਥਾਨ ਤਨੰਤ ਰਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸ਼ਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਮੇਵ ਨਾਨਕ ਪ੍ਰਭ ਸ਼ਰਨ ਅਗਤੀ ਕਰ ਪ੍ਰਸਾਦ ਗੁਰਦੇਵ ਅਸ਼ਪਦੀ ਜੈ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਟਾਗਰ ਕੋ ਰਖ ਮਨ ਮਾਏ ਜੇ ਪ੍ਰਸਾਦ ਸੁਗੰਧਤ ਤਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ ਜੇ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹਟਾਵੇ ਤਿਸੇ ਧਿਆ ਕਦਮ ਲਵਾਵੇ ਜੇ ਪ੍ਰਸਾਦ ਸੁਸੇ ਸੂਈ ਜੇ ਮਨੇ ਆਠ ਪੈਰ ਤਾਕਾ ਜਸਕ ਵਿਜੇ ਜੇ ਪ੍ਰਸਾਦ ਤੂੰ ਸਭ ਕੋ ਮਾਨੇ ਮੁਕਤਾ ਕੋ ਜਸ ਰਸਨ ਮਖਾਨੇ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ।

ਜੀ ਬੁਰਾ ਨਾ ਪਿਆ। ਬ੍ਰਹਮ ਗਿਆਨੀ ਸਦਾ ਸੁੰਦਰ ਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ ਅੰਮ੍ਰਿਤ ਵਰਸੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਬ੍ਰਹਮ ਗਿਆਨੀ ਏਕ ਉਪਰਿਆਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ, ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਉਪਕਾਰੋ ਮਾਹਾ, ਬ੍ਰਹਮ ਗਿਆਨੀ ਕਹਿ ਨਾਹੀ ਧੰਦਾ, ਬ੍ਰਹਮ ਗਿਆਨੀ ਲੇ ਧਾਵਤ ਬੰਦਾ, ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ, ਬ੍ਰਹਮ ਗਿਆਨੀ ਸੁਬਲ ਬਲਾ। ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੇ ਸਗਲ ਸੰਸਾਰ, ਬ੍ਰਹਮ ਗਿਆਨੀ ਕਹਿ ਕਹਿ ਰੰਗ, ਬ੍ਰਹਮ ਗਿਆਨੀ ਕਹਿ ਵਸੇ ਪ੍ਰਭ ਸੰਗ, ਬ੍ਰਹਮ ਗਿਆਨੀ ਕਹਿ ਨਾਮ ਉਧਾਰ, ਬ੍ਰਹਮ ਗਿਆਨੀ ਕਹਿ ਨਾਮ ਪਰਿਵਾਰ। ਬ੍ਰਹਮ ਗਿਆਨੀ ਸਦਾ ਸਦ ਜਾਗਦ, ਬ੍ਰਹਮ ਗਿਆਨੀ ਅਬੁੱਧ ਆਗਦ, ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ, ਬ੍ਰਹਮ ਗਿਆਨੀ ਕਹਿ ਕਰ ਸਦਾ ਆਨੰਦ, ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਬ੍ਰਹਮ ਗਿਆਨੀ ਬ੍ਰਹਮ ਕਾਵੇਤਾ, ਬ੍ਰਹਮ ਗਿਆਨੀ ਏਕ ਸੰਗੇਤਾ, ਬ੍ਰਹਮ ਗਿਆਨੀ ਕਹਿ ਹੋਏ ਚੰਤ, ਬ੍ਰਹਮ ਗਿਆਨੀ ਕਾ ਨਿਰਮਲ ਬੰਤ, ਬ੍ਰਹਮ ਗਿਆਨੀ ਜਿਸ ਕਰੇ ਪ੍ਰਵਿਆ, ਬ੍ਰਹਮ ਗਿਆਨੀ ਕਾ ਵਡ ਪ੍ਰਤਾਪ, ਬ੍ਰਹਮ ਗਿਆਨੀ ਕਾ ਦਸ ਵਡ ਭਾਗੀ ਪਾਈਐ। ਬ੍ਰਹਮ ਗਿਆਨੀ ਕੋ ਬਲ ਬਲ ਜਾਈਏ, ਬ੍ਰਹਮ ਗਿਆਨੀ ਕੋ ਖੋਜ ਜਾਏ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਬ੍ਰਹਮ ਗਿਆਨੀ ਕੀ ਕੀਮਤ ਨਾਹੇ, ਬ੍ਰਹਮ ਗਿਆਨੀ ਕੇ ਸਗਲ ਮਨ ਮਾਏ, ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ। ਬ੍ਰਹਮ ਗਿਆਨੀ ਕੋ ਸਦਾ ਦੇਸ, ਬ੍ਰਹਮ ਗਿਆਨੀ ਕਾ ਕਥੇ ਨ ਜਾਏ ਅਖਰ, ਬ੍ਰਹਮ ਗਿਆਨੀ ਸਰਵ ਕਾ ਠਾਕਰ, ਬ੍ਰਹਮ ਗਿਆਨੀ ਕੀਮਤ ਕੌਣ ਬਖਾਨੇ, ਬ੍ਰਹਮ ਗਿਆਨੀ ਕੀ ਗਤ, ਬ੍ਰਹਮ ਗਿਆਨੀ ਜਾਣੇ। ਬ੍ਰਹਮ ਗਿਆਨੀ ਕਾ ਅੰਤ ਨਾ ਪਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ, ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ।

ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ। ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸ਼ਲੋਕ ਉਰਧਾਰੇ ਜੋ ਅੰਤਰ ਨਾਮ ਸਰਬ ਮੈਂ ਪੇਖੇ ਭਗਵਾਨ ਨਿਮਖ।

ਘਟਾ ਕਰ ਨਮਸਕਾਰੇ ਨਾਨਕੋ ਆਪਰਸ ਸਗਲ ਨਿਸਤਾਰੇ ਅਸ਼ਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰ ਤਿਰਿਆ ਰੂਪ ਨ ਪੇਖੇ ਨੇਤਰ ਸਾਧ ਗਿਟੈਲ ਸੰਤ ਸੰਗੇਤ ਕਰਨ ਨਾ ਸੁਣੇ ਕਾਹੂ ਕੀ ਨਿੰਦਾ ਸਭ ਦੇ ਜਾਣੇ ਆਪਸ ਕੋ ਮੰਦਾ ਗੁਰ ਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਵਾਸ ਨਮੰਤੇ ਡਰੇ ਇੰਦਰੀ ਜਿਤ ਪੰਜ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਪਰਸ ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਵਿਸ਼ਨ ਕੀ ਮਾਇਆ ਤੋਏ ਭੰਨ ਕਰਮ ਕਰਤ ਹੋਵੇ ਨੈ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾਉ ਫਲਕੀ ਇੱਛਾ ਨੇ ਵਾਸੇ ਕੇਵਲ ਭਗਤ ਕੀਰਤਨ ਸੰਗਰਾਚੇ ਮਨ ਤਨੇ ਅੰਤਰ ਸਿਮਰਨ ਗੋਪਾਲ ਸਵੇ ਉਪਰ ਹੋਵਤ ਕਿਰਪਾਲ ਆਪ ਦ੍ਰਿੜੇ ਅਵਰਾਹ ਨਾਮ ਜਪਾਵੇ ਨਾਨਕੋ ਵੈਸਨੋ ਪਰਮ ਗਤ ਪਾਵੇ ਭਗਉਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਕਾ ਸੰਗ ਮਨ ਤੇ ਬਿਨਸੇ ਸਗਲਾ ਭਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾਧ ਸਿੰਘ ਪਾਪਾਂ ਵਲ ਖੋਵੇ ਤਿਸ ਭਗਉਤੀ ਕੀਮਤ ਉਤਮ ਹੋਵੇ ਭਗਵੰਤ ਕੀ ਟਹਿਲ ਕਰੇ ਨਿਤਨੀਤ ਮਨ ਤਨੇ ਅਰਪੇ ਵਿਸ਼ਨ ਪ੍ਰੀਤ ਹਰ ਕੇ ਚਰਨ ਹਿਰਦੇ ਵਸਾਵੇ ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੇ ਸੋ ਪੰਡਿਤ ਜੋ ਮਨ ਪ੍ਰਬੋਧੇ ਰਾਮ ਨਾਮ ਆਤਮ ਮੈਂ ਸੋਧੇ ਰਾਮ ਨਾਮ ਸਾਰ ਰਸ ਪੀਵੇ ਉਸ ਪੰਡਿਤ ਕਹੇ ਉਪਦੇਸ਼ ਜਗ ਜੀਵੇ ਹਰ ਕੀ ਕਥਾ ਹਿਰਦੇ ਵਸਾਵੇ ਸੋ ਪੰਡਿਤ ਫਿਰ ਜੋ ਨਾ ਆਵੇ ਵੇਦ ਪ੍ਰਾਣ ਸਿਮਰਤ ਬੁਝੈ ਮੂਲ ਸੂਖਮ ਮੈਂ ਜਾਣੇ ਅਸਥੂਲ ਚੌ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਦੇਸ ਬੀਜ ਮੰਤਰ ਸਰਬ ਕੋ ਗਿਆਨ ਚੌ ਵਰਨਾ ਮੈਂ ਜਪੇ ਕੋ ਨਾਮ ਜੋ ਜੋ ਜਪੇ ਤਿਸ ਕੀ ਗਤ ਹੋਏ ਸਾ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਉਧਾਰੇ ਪਸ ਪ੍ਰੇਤ ਮੁਕਤ ਪਾਥਰ ਕੋ ਤਾਰੇ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੇ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮ ਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਤ ਸੰਤਨ ਭਾਜਤਨ ਪਾਇਆ ਸਦਾ ਨਿਕਟ ਨਿਕਟ ਜਾਣ ਸੋ ਦਾਸ ਨਰ ਗਏ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋਝੀ ਪਰੇ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮ ਦਾਸ ਪ੍ਰਭ ਕੀ ਆ ਗਿਆ ਆਤਮ ਹੀ ਤਾਵੇ ਜੀਵਨ ਮੁਕਤ ਸੋ ਕਹਾਵੇ

ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਓ ਜਿਤ ਜਿਤ ਘਰ ਰਾਖੇ ਤੈ ਸਤ ਨਾਓ ਆਪੇ ਕਰਨ ਕਰਾਵਣ ਜੋਗ ਪ੍ਰਭ ਪਾਵੇ ਸੋਈ ਪੁਨ ਹੋਗ।

ਪੁਜਾਰੀ, ਕਈ ਕੋੜ ਆਚਾਰ ਵਿਵਹਾਰੀ, ਕਈ ਕੋੜ ਭੈ ਤੀਰਥ ਵਾਸੀ, ਕਈ ਕੋੜ ਬਨ ਭਰਮੈ ਉਦਾਸੀ, ਕਈ ਕੋੜ ਵੇਦ ਕੇ ਸਰੋਤੇ, ਕਈ ਕੋੜ ਤਬੀਜ ਰਹੋਤੇ, ਕਈ ਕੋੜ ਆਤਮ ਧਿਆਨ ਧਾਰੇ, ਕਈ ਕੋੜ ਕਵਕਾ ਵਿਚਾਰੇ, ਕਈ ਕੋੜ ਨਪਤ ਨਾਮ ਤੇ ਆਵੇ, ਨਾਨਕ ਕਰਤੇ ਕਾ ਅੰਤ ਨ ਪਾਵੇ, ਕਈ ਕੋੜ ਭੈ ਅਭਿਮਾਨੀ, ਕਈ ਕੋੜ ਅੰਧ ਗਿਆਨੀ, ਕਈ ਕੋੜ ਕਿਰਪਨ ਕਠੋਰ, ਕਈ ਕੋੜ ਬੈਗ ਆਤਮ ਨਿਕੋਰ, ਕਈ ਕੋੜ ਪਰਦਰ ਕੁਹਰੇ, ਕਈ ਕੋੜ ਪਰਦੂਖ ਨਾ ਕਰੇ, ਕਈ ਕੋੜ ਮਾਇਆ ਸਰਮਾਏ, ਕਈ ਕੋੜ ਪਰਦੇਸ ਪਰਮਾਏ, ਜਿਜਿਤ ਲਾਭ ਹੋ ਤਿਤ ਲਗਨਾ, ਨਾਨਕ ਕਰਦੇ ਕੀ ਜਾਣੇ ਕਰਤਾ ਰਚਨਾ, ਕਈ ਕੋੜ ਸਿੱਧ ਜਤੀ ਜੋਗੀ, ਕਈ ਕੋੜ ਰਾਜ ਰਸ ਭੋਗੀ, ਕਈ ਕੋੜ ਪੰਖੀ ਸਰਪੋ ਪਾਏ, ਕਈ ਕੋੜ ਪਾਦਰ ਬਿਰਖ ਨਿਭਜਾਏ, ਕਈ ਕੋੜ ਪੌਣ ਪਾਣੀ ਵੇ ਸੰਤਰ, ਕਈ ਕੋੜ ਦੇਸ ਭੂਮੰਡਲ, ਕਈ ਕੋੜ ਸੱਜੇ ਸੂਰ ਨਖੱਤਰ, ਕਈ ਕੋੜ ਦੇਵਦਾਨ ਮਿੰਦਰ ਸਿਰ ਛਤਰ, ਸਰਲ ਸਮੱਗਰੀ ਆਪਣੇ ਸੂਦ ਧਾਰੇ, ਨਾਨਕ ਜਿਸ ਜਿਸ ਭਾਵੇ ਤਿਸ ਤਿਸ ਨਿਸਤਾਰੇ, ਕਈ ਕੋੜ ਰਾਜ ਤਮ ਸਾਤਕ, ਕਈ ਕੋੜ ਵੇਦ ਪ੍ਰਾਣ ਸਿਮਰਤ ਅਰਸਾਸਤ, ਕਈ ਕੋੜ ਕੀਏ ਰਤਨ ਸਮੰਦ, ਕਈ ਕੋੜ ਨਾਨਾ ਪ੍ਰਕਾਰ ਜੰਦ, ਕਈ ਕੋੜ ਕੀਏ ਚਿਰਜੀਵੇ, ਕਈ ਕੋੜ ਗਿਰੀ ਮੇਰ ਸਵਰਨ ਤੀਵੇ, ਕਈ ਕੋੜ ਜਾ ਕਿਰਨ ਪ੍ਰਸਾਦ, ਕਈ ਕੋੜ ਭੂਤ ਪ੍ਰੇ ਸੂਕਰ ਮਿਰਗਾਚ, ਸਭ ਤੇ ਨਿਰੈ ਸਭੂ ਤੇ ਦੂਰ, ਨਾਨਕ ਆਪ ਲਿਪਤ ਰਿਆ ਭਰਪੂਰ, ਕਈ ਕੋੜ ਪਤਾਲ ਕੇ ਵਾਸੀ, ਕਈ ਕੋੜ ਨਰਕ ਸੁਰ ਨਿਵਾਸੀ, ਕਈ ਕੋੜ ਜਨਮੇ ਜੀਵੇ ਮਰੇ, ਕਈ ਕੋੜ ਬੋਜੋਨੀ ਫਿਰੇ, ਕਈ ਕੋੜ ਬੈਠੀ ਖਾਏ, ਕਈ ਕੋੜ ਘਾਲੇ ਥਕ ਪਾਏ, ਕਈ ਕੋੜ ਕੀਏ ਤਨਵੰਤ, ਕਈ ਕੋੜ ਮਾਇਆ ਮੈਂ ਚਿੰਤ, ਜੈ ਜੈ ਭਾਣਾ ਤੈ ਤੈ ਰਾਖੇ,

ਜਿਉਂ ਪ੍ਰਭ ਰਾਖੈ ਤਿਵੀ ਰਹੇ ਗੁਰਪ੍ਰਸਾਦ ਨਾਨਕ ਸੱਚ ਕਹੇ ਕਬੂ ਹੈ ਪੰਡਿਤ ਕਰੇ ਵਖਿਆਨ ਕਬੂ ਮੋਹਨ ਧਾਰੀ ਲਾਵੇ ਧਿਆਨ ਕਬੂ ਤੜ ਤੀਰਥ ਇਸ਼ਨਾਨ ਕਬੂ ਸਿਰ ਸਾਧਕ ਮੁਖ ਗਿਆਨ ਕਬੂ ਕੀਟ ਹੱਥ ਪਤੰਗ ਵੇ ਜੀਆ ਨਕ ਜੋਨ ਪਰਮੇ ਪਰਮੀਆ ਨਾਨਾ ਰੂਪ ਜੋ ਸੁਹਾਗੀ ਦਿਖਾਵੇ।

ਨਿਵਾਸ ਮਨ ਤਨ ਨਾਮ ਰਤੇਕ ਰੰਗ ਸਦਾ ਵਸੇ ਪਾਰ ਬਮਕੇ ਸੰਗ ਜਿਉਂ ਜਲ ਮੇ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋ ਸਮਾਨਾ ਮਿਟ ਗਏ ਗਵਨ ਪਾਏ ਵਿਸਰਾਮ।

ਮਨ ਕੋ ਝੂਟੇ ਸਹਿਸ ਕਟੇ ਲੱਖ ਕੋਟ ਧਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਅਨੰਗ ਭੋਗ ਵਿਖਿਆ ਕੇ ਕਰੇ ਨਾ ਤ੍ਰਿਪਤਾਵੇ ਖਪਕਾ ਮਰੇ ਬਿਨਾ ਸੰਤੋਖ ਨਹੀਂ ਕੋ ਰਾਜੇ ਸੁਮਨ ਮਨੋਹਰਤ ਬਿਰਥੇ ਸਭ ਕਾਜੇ ਨਾਮ ਰੰਗ ਸਭ ਸੁਖੋਏ ਬੜ ਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਣ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਣ ਕਰਨੇ ਹਾਰ ਇਸਕੇ ਹਾਥ ਕਾਮ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਰਸੋਏ ਜੋਗ ਸ਼ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਕੇ ਸੰਗ ਬੂਝੇ ਦੇਖੇ ਕਰੇ ਵਿਵੇਕ ਆਪੇ ਏਕ ਆਪੇ ਅਨੇਕ ਮਰੇ ਨਾ ਵਿਨਸੈ ਆਵੇ ਨਾ ਜਾਏ ਨਾਨ ਸਦੀ ਰਿਆ ਸਮਾਏ ਆਪ ਉਪਦੇਸੇ ਸਮਝੇ ਆਪ ਆਪੇ ਰਚਿਆ ਸਭ ਕੇ ਸਾਥ ਆਪ ਕੀ ਨੂੰ ਆਪਣ ਵਿਸਾਰ ਸਭ ਕੀ ਸੁਸਕਾਓ ਕਰਨੇ ਹਾਰ ਉਸਦੇ ਭੈਣ ਕਹੋ ਕਿਛ ਹੋਏ ਧਾਨ ਤਨੰਦਰ ਏਕੈ ਸੋਏ ਆਪਣੇ ਚਲਦੇ ਆਪ ਕਰਨੇ ਹਾਰ ਕੌਤ ਕਰੇ ਰੰਗ ਪਾਰ ਮਨ ਮੈਂ ਆਪ ਮਨ ਆਪਣੇ ਮਾਏ ਨਾਨਕ ਕੀਮਤ ਕਹਿਣ ਨ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਵਖਿਆਨੀ ਸੱਚ ਸੱਚ ਸੱਚ ਸਭ ਕੀ ਨਾ ਕੋਟ ਮਦੇ ਕਿਨ ਵਿਰਲੇ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਆ ਪਾਰ ਅਨੂਪ

ਕਿ ਭੁੱਖਾ ਨਹੀਂ ਰਾਜੇ ਜਿਉ ਭਾਵ ਕੀ ਤਨੇ ਤ੍ਰਾਪੇ ਸੰਤ ਕਾ ਦੁਖੀ ਛੁਟੇ ਅਕੇਲਾ ਸੇ ਜਿਉ ਬੁਆੜ ਤਿਲ ਖੇਤ ਮਾਏ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦਮਥਿਆ ਕੈਦ ਕਿਰਤ ਨਿੰਦ ਕਾ ਧੁਰੀ ਪਿਆ ਨਾਨਕ ਜੋਤਿਸ ਭਾਵੇ ਸੋਈ ਥਿਆ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰ ਗਏ ਮਿਲੇ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈ ਹੈ ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈ ਹੈ ਸੰਤ ਕੇ ਦੁਖੀ ਕੀ ਪੁਜਨਾ ਆਸਾ ਸੰਤ ਕਾ ਦੁਖੀ ਉੱਠ ਚਲੇ ਨਿਰਾਸਾ ਸੰਤ ਕੇ ਦੁਖ ਨ ਦ੍ਰਿਸ਼ਟੇ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕਿਰਤ ਨ ਮੇਟੇ ਕੋਏ ਨਾਨਕ ਜਾਣੇ ਸੱਚਾ ਸੋਏ ਸਭ ਕਰ ਦਿਸਕੇ ਉਹ ਕਰਨੇ ਹਾਰ ਸਦਾ ਸਦਾ ਦਿਸਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਦਿਆਵੋ ਸਾਸ ਗਰਾਸ ਸਭ ਕੁਝ ਵਰਤੇ ਦਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹੇ ਵਿਚਾਰ ਜਿਸਨੂੰ ਕਿਰਪਾ ਕਰੇ ਤੈਸਾ ਆਪਣ ਨਾਮ ਦੇ ਬੜਭਾਗੀ ਨਾਨਕ ਜਨ ਸੇ ਸ਼ਲੋਕ ਤਜੋ ਸਿਆਨ ਸੁਰਜਨੋ ਸਿਮਰੋ ਹਰ ਹਰ ਰਾਏ ਕਾ ਸਿਮਰਨ ਰੱਖੋ ਨਾਨਕ ਦੂ ਭਰਮ ਪਹੁ ਜਾਏ ਅਸ਼ਪਰੀ ਮਾਨੁ ਕੀ ਟੇਕ ਪ੍ਰਿਥੀ ਸਭ ਜਾਣ ਦੇਵਨ ਕੋ ਏਕੈ ਭਗਵਾਨ ਜਿਸ ਕੈ ਦੀਏ ਰਹਿ ਅਗਾਏ ਬਹੁ ਨ ਤਿਸਨਾ ਲਾਗੇ ਆਏ ਮਾਰੇ ਰਾਖੇ ਕੋ ਆਪ ਮਾਨੁ ਕੇ ਕਛ ਨਾਹੀ ਆਥ ਤਿਸਕਾ ਕੁੰਭੂ ਸੁਖ ਹੋਏ ਤਿਸਕਾ ਨਾਮ ਰੱਖ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨ ਲਾਗੇ ਕੋਏ ਉਸਤਤ ਮਨ ਮੈਂ ਕਰਨ ਅੰਕਾਰ ਕਰਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ ਨੈਨੋ ਪੇਕ ਠਾਕਰ ਕਾ ਰੰਗ ਸਾਧ ਸੰਗ ਬਿਨਸੇ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਟੇ ਭਾਵ ਜਪੀਏ ਹਰ ਬਿੰਦ ਕਰ ਹਰ ਕਰਮ ਸਰਵਣ ਹਰ ਕਥਾਰ ਦਰ ਗਏ ਨਾਨਕ ਉਜਲ ਮਥਾ ਵੜ ਪਾਗੀ ਤੇ ਜਨ ਜਗ ਮਾਏ ਸਦਾ ਸਦਾ ਹਰ ਕੇ ਗੁੰਗਾਏ ਰਾਮ ਨਾਮ ਜੋ ਕਰੇ ਵਿਚਾਰ ਸੇ ਤਨ ਮੰਤ ਗਨੀ ਸੰਸਾਰ ਮੰਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਨੇ ਤਤ ਕੀਓ ਸੋਜੀ ਜਾਣੇ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ ਗੁਰ ਪ੍ਰਸਾਦ ਆਪਣਾ ਸੁਜੇ ਤਿਸ ਕੀ ਜਾਨੋ ਤ੍ਰਿਸ਼ਨਾ ਬੁਜੇ ਸਾਧ ਸੰਗ ਹਰ ਹਰ ਜਿਸ ਕਹਿ ਸਰਵ ਰੋਗ ਤੇ ਅਰਜਨ ਰਹਿ ਤੇ ਅੰਦਨ ਕੀਰਤਨ ਕੇਵਲ ਵਖਿਆਨ ਗ੍ਰਿਸ ਮੈਂ ਸੋਈ ਨਿਰਵਾਣ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਏ ਜਮਕੀ ਪਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੇ ਨ ਲਾਗੇ ਦੂਖ ਜਿਸ ਕੋ ਹਰ ਭ੍ਰਮ ਮਨ ਚਿੱਤ ਆਵੇ ਸੋ ਸੰਤ ਸੁਹੇਲਾ ਨਹੀਂ ਡਲਾਵੇ ਜਿਸ ਭਰਾ ਆਪਣਾ ਕਿਰਪਾ ਕਰੇ ਸੋ ਸੇਵਕ ਕੋ ਕਿਸਤੇ ਡਰੇ ਜੈਸਾ ਸਾਤ ਐਸਾ ਦਿਸ਼ਟ ਆਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧ ਸੋਧ ਸੋਧ ਸੀਜਿਆ ਗੁਰਪ੍ਰਸਾਦ ਤਤ ਸਭ ਬੂਜਿਆ ਜਬ ਦੇਖੋ ਤਾਂ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਅਸਤੂਲ ਨਹਿ ਕਿਸ ਜਨਮੇ ਨਹਿ ਕਿਸ ਮਰੇ ਆਵਨ ਚਲਤੇ ਆਪ ਹੀ ਕਰੇ ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰੇਸ਼ਟ ਆਪੇ ਆਪ ਸਗਲ ਮੇ ਆਪ ਅਨਯੁਗਤ ਰਜ ਥਾਪਿਓ ਥਾਪ ਅਮਨਾਸੀ ਨਾਹੀ ਕਿਸ ਖੰਡ ਧਾਰਨ ਧਾਰਿਓ ਬ੍ਰਹਿਮੰਡ ਲਖ ਭੇ ਉਪਰ ਪ੍ਰਤਾਪ ਆਪ ਜਪਾਏ ਤ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾ ਵੰਦ ਸਗਲ ਸੰਸਾਰ ਉਦਰੇ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਧੂਪ ਸਾੜਨੇ ਆਪੇ ਮੇਲ ਲੈ ਕਿਰਪਾਲ ਗੁਰ ਕਾ ਸਭ ਜਾ ਭੈ ਨਿਹਾਲ ਉਨਕੀ ਸੇਵਾ ਸੋਈ ਲਾਗੇ ਜਿਸਨੂੰ ਕਿਰਪਾ ਕਰੇ ਵਡਭਾਗੇ ਨਾਮ ਜਪਤ ਪਾਵੇ ਵਿਸਰਾਮ ਨਾਨਕ ਤਿਨ ਪੁਰਖੋ ਊਤਮ ਕਰਮਾਨ ਜੋ ਕਿਛ ਕਰੇ ਸੋ ਪ੍ਰਭ ਕੇ ਰੰਗ ਸਦਾ ਸਦਾ ਬਸੇ ਹਰ ਸੰਗ ਸਹਿ ਸਵਾਏ ਹੋਵੇ ਸੋ ਹੋਏ ਕਰਨੇ ਹਰ ਪਛਾਣੇ ਸੋਏ ਪ੍ਰਭ ਕਾ ਕੀਆ ਜਨਮੀ ਲਗਾਨਾ ਜੈਸਾ ਸਾ ਤੈਸਾ ਦਿਸ਼ਟਾਨਾ ਜਿਸ ਦੇ ਉਪਜੇ ਤੇ ਸਮਾਏ ਸਮਾਏ

நான் வந்து விளையாடுற ராஷ்பதி ਟੂਟੀ ਗੰਡ ਨਹਾਰ ਗੋਪਾਲ ਸਰਬ ਜੀ ਆਏ ਆਪੇ ਬਿਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਏ ਦਿਸਤੇ ਬਿਰਤਾ ਕੋਈ ਨਾਏ ਰੇਵਨ ਮੇਰੇ ਸਦਾਰ ਜਾਪ ਅਵਨਾਸੀ ਪ੍ਰਵ ਆਪੇ ਆਪ ਆਪਨ ਕੀ ਆਕਸ਼ ਨਾ ਹੋਏ ਜੇ ਸੋ ਪ੍ਰਾਨੀ ਲੋਚੇ ਕੋਏ ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਾਪੇ ਘਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੋਏ ਤਨਵੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕੇ ਤਿਸਕਾ ਦੀਆ ਦਰਬੇ ਅਤ ਸੂਰਾ ਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾਵੇ ਜੇ ਕੋ ਹੋਏ ਬਹਿ ਦਾਤਾਰ ਤਿਸ ਦੇਣ ਹਾਰ ਜਾਣੇ ਗਵਾਰ ਜਿਸ ਗੁਰ ਪ੍ਰਸਾਦ ਉੱਡੇ ਹਾਂ ਰੋਗ ਨਾਨ ਸੋਜਨ ਸਦਾ ਰੋਗ ਜਉ ਮੰਦਰ ਕੋ ਥਾਮੇ ਥੰਮਣ ਤਿਉਂ ਗੁਰ ਕਾ ਸ਼ਬਦ ਮਨੇ ਅਸ ਥੰਮਣ ਜਉ ਪਾ ਖਾਣ ਨਾਵ ਚੜ੍ਹਦੇ ਰਹੇ ਪ੍ਰਾਣੀ ਗੁਰ ਚੜ੍ਹਨ ਲਗਤ ਨਿਸਤਰੇ ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜਿਉ ਮਾਂ ਧਿਆਨ ਮੈਂ ਮਾਰਗ ਪਾਵੇ ਤਿਉਂ ਸਾਧੂ ਸੰਗ

ਵਿਚਾਰ ਅਵਰ ਤਿਆਗ ਤੁਨ ਤਿਸੇ ਚਿਤਾਰ ਜੋ ਕਿਛ ਕਰੇ ਸੋਈ ਸੁਖਮਾਨ ਭੂਲਾ ਕਾਏ ਫਿਰੇ ਜਾਣ ਕੌਣ ਬਚਤਾਈ ਤੇਰੇ ਸੰਗ ਲੱਟ ਰਿਓ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਏ ਨਾਨਕ ਪਤਸੇ ਤੀ ਕਰ ਜਾਏ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਿਰਪਾਇਆ ਤਜ ਮਾਂ ਲਿਓ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਖੇਪ ਸੰਤਨ ਸੰਚਾਲ ਅਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਏ ਮੁਖੋ ਜਲ ਹਰ ਦਰ ਗਹਿ ਸੋਏ ਵਪਾਰ ਬਿਰਲਾ ਵਪਾਰੇ ਨਾਨਕ ਤਾਂ ਕੇ ਸਤਬਲਿਆਰੇ ਚੰਨ ਸਾਧ ਕੇ ਧੋਏ ਧੋਏ ਪੀਓ ਅਰ ਸਾਧ ਕੋ ਆਪਣਾ ਜੀਓ ਸਾਧ ਕੇ ਤੂਰ ਕਰੋ ਇਸ਼ਨਾਨ ਸਾਧ ਉੱਪਰ ਜਾਈਏ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਏ ਅਨਕ ਬੇਗਨ ਤੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਖੈ ਓੜ ਗਈ ਸੰਤਾਂ ਦਾ ਰਾਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕੋ ਜੀਵਾਲਨ ਹਾਰ ਭੂਖੇ ਕੋ ਦੇਵ ਤੇ ਆਧਾਰ ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਏ ਪੁਰਬ ਲਿਖੇ ਕਾ ਲਹਿਣਾ ਪਾਏ ਸਾਭ ਕੇ ਤਿਸਕਾ ਹੋ ਕਰਨੇ ਜੋਗ ਤਿਸਮਿਨ ਦੂਸਰ ਹੋ ਨਾ ਹੋ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉਸ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਤੀਆ ਜਾ ਕੇ ਮਨ ਗੁਰ ਕੀ ਪ੍ਰਤੀ ਤੇ ਜਨ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਣੇ ਤੇ ਲੋਏ ਜਾ ਕੇ ਹਿਰਦੇ ਏਕੋ ਹੋਏ ਸੱਚ ਕਰਨੀ ਸਚਤਾ ਕੀ ਰਹਿਤ ਸੱਚ ਹਿਰਦੇ ਸਤਮੁਖ ਹੈ ਸਾਚੀ ਦੇ ਸੱਚਾ ਆਕਾਰ ਸੱਚ ਵਰਤੇ ਸੱਚਾ ਪਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਿਨ ਸਤ

ਜਸੋਵੇ ਸੋ ਪ੍ਰਸੰਨ ਅਸ਼ਪਦੀ ਆਵਨਾਸੀ ਪ੍ਰਭ ਮਨ ਮੇ ਰਾਗ ਮਾਨੁ ਕੀ ਤੂੰ ਪ੍ਰੀਤ ਤਿਆਗ ਦਿਸਤੇ ਪਰੇ ਨਾਹੀਂ ਕਿਛੁ ਕੋਇ ਸਰਬ।

ਸਗਲ ਪਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਜਿੰਦੇ ਜੰਦਾਸ ਨਾਮ ਤੇ ਆਵੇ ਸੇ ਤੈ ਗੁਣ ਮੈਂ ਜਾ ਕੋ ਪਰਮਾਏ ਜਨ।

ਸਾਜੀ ਏਕੰਕਾਰ ਨਾਨਾ ਚਲਤ ਕਰੇ ਖਿਨਮਾਏ ਪੂਰੇ ਉਹ ਪੂਨ ਸੌਠਾਏ ਨਾਨਾ ਵਿਤਕਰ ਬੰਦ ਬਣਾਏ ਆਪਣੀ ਕੀਮਤ ਆਪੇ ਪਾਏ ਸਭ ਕਰ ਦਿਸਕੇ ਸਭ ਦਿਸਕੇ ਠਾਓ ਜਬ ਜਬ ਜੀਵੇ ਨਾਨਕ ਹਰ ਨਾਓ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ।

ਹਕੀਕਤ ਹੋਏ ਆਪ ਸਤਿਗਿਆ ਸਭ ਸਤ ਆਪੇ ਜਾਣੈ ਆਪਣੇ ਮਿਤ ਗਤ ਜਿਸਕੇ ਸਿਸ ਸੋ ਕਰਨੇ ਹਾਰ ਅਵਨ ਬੂਜ ਕਰਤ ਵਿਚਾਰ ਕਰਤੇ ਕੀਮਤ ਨਾ ਜਾਣੈ ਕੀਆ ਨਾਨਕ ਜੋਤਿਸ ਭਾਵੇ ਸੋ ਵਰਤੀਆ ਬਿਸਮਨ ਬਿਸਮ ਬਹਿ ਬਿਸਮਾਤ ਜਿਨ ਬੂਜਿਆ ਤਿਸ ਆਇਆ ਸਵਾਦ ਪ੍ਰਭ ਕੇ ਰੰਗ ਰਾਜ ਜਨ ਰਹੇ ਗੁਰ ਕੇ ਵਚਨ ਪਦਾਰਥ ਲਹੇ ਹੋਏ ਦਾਤੇ ਤੂੰ ਕੱਟ ਨਹਾਰ ਜਾ ਕੇ ਸੰਗ ਤਰੇ ਸੰਸਾਰ ਜਨ ਕਾ ਸੇਵਕ ਸੋਵੜ ਭਾਗੀ ਜਨ ਕੇ ਸੰਗ ਏਕ ਲਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨ ਫਲ ਪਾਵੇ ਸ਼ਲੋਕ ਆਦ ਸੱਚ ਜੁਗਾਦ ਸੱਚ ਹੈ ਬੈ ਸੱਚ ਨਾਨਕ ਹੋਸੀ ਭੈ ਸੱਚ ਅਸਪਦੀ ਚੰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣਾ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਤ ਸੁਨਤਾ ਬੂਝਨਾ ਹਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਿਨ ਮਾਨਿਆ ਕਰਨ ਕਰਾਵਣ ਤਿਨ ਮੂਲ ਪਛਾਣਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪਟਾਇਆ ਭੈ ਤੇ ਨਿਰਭਉ ਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਇ ਸਮਾਨਾ ਬਸ ਮਾਇ ਲੈ ਬਸ ਕਢਾਈ ਤਾ ਕੋ ਭਿੰਨ ਨਾ ਕਹਿਣਾ ਜਾਈ ਬੂਝੇ ਬੂਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ ਠਾਕਰ ਕਾ ਸੇਵਕ ਆਗਿਆਕਾਰੀ ਠਾਕਰ ਕਾ ਸੇਵਕ ਸਦਾ ਪੁਜਾਰੀ ਠਾਕਰ ਕੇ ਸੇਵਕ ਕੈ ਮਨ ਪ੍ਰਤੀਤ ਠਾਕਰ ਕੇ ਸੇਵਕ ਕੀ ਨਿਰਮਲ ਰੀਤ ਠਾਕਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਕੋ ਪ੍ਰਭ ਪਾਲਣ ਹਾਰਾ ਸੇਵਕ ਕੀ ਰਾਖੇ ਨੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਧ ਸਾਧ ਸਮਾਰੇ ਆਪਣੇ ਜਨਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰ ਪਰ ਰਾਖੇ

ਉੱਚੇ ਪ੍ਰਕੇ ਸੇਵਕ ਉੱਚੇ ਉੱਚੇ ਜੋ ਭਰਾ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦਿਸ ਪ੍ਰਟਾਇਆ ਨਿੱਕੀ ਕੀਰੀ ਮੈਂ ਕਲ ਰਾਖੇ ਭਸਮ ਕਰੇ ਲਸ਼ਕਰ ਕੋਟ ਲਾਖੇ ਜਿਸਕਾ ਸਾਸ ਨ ਕਾਟਤੇ ਆਪ ਦਾ ਕੋ ਰਾਖ ਦੇ ਕਰ ਹਾਥ ਮਾਨ ਜਤਨ ਕਰਤ ਬਹੁ ਭਾਤ ਦਿਸਕੇ ਕਰਤਾ ਬਿਰਥੇ ਜਾਤ ਮਾਰੇ ਨਾ ਰਾਖੇ ਅਵ ਨ ਕੋਏ ਸਬਜ਼ੀਆਂ ਕਾ ਰਾਖਾ ਸੋਏ ਕਾਏ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਵਲ ਖਵਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤੇ ਮੰਤਨ ਤ੍ਰਪੀਐ ਨਾਮ ਰਤੰਜਨ ਗੁਰਮੁਖ ਪਾਇਆ ਤਿਸਕੇ ਜਮਨਾ ਇੰਦਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਸੰਗ ਨਾਮ ਰਸ ਜੋ ਜਨ ਤਿਪਤਾਨੇ ਮੰਤਨ ਨਾਮੇ ਨਾਮ ਸਮਾਨੇ ਉਠਤ ਬੈਠਤ ਸੋਭਤ ਨਾਮ ਕਉ ਨਾਨਕ ਜਨ ਕੈ ਸਤਕਾਮ ਬੋਲੋ ਜਸ ਜੇ ਬਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀ ਰਾਤ ਕਰੇ ਭਗਤਾ ਤੁਮਕੇ ਚਾਏ ਪ੍ਰਭ ਆਪਣੇ ਸੁਰ ਹੈ ਸਮਾਏ ਜੋ ਹੋ ਅਜ ਹੋਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਤਿਸਕੀ ਮਹਿਮਾ ਕੌਣ ਬਖਾਨੋ ਤਿਸਕਾ ਗੁਣ ਕਹਿ ਏਕ ਨ ਜਾਨੋ ਆਠ ਪੈਰ ਪ੍ਰਭ ਸੇ ਹਜ਼ੂਰੇ ਕਉ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨਕੀ ਓਟਲੇ ਮੰਤਨੇ ਆਪਣਾ ਤਿਨ ਜਾਂਦੇ ਜਿਨ ਜਨੇ ਆਪਣਾ ਪ੍ਰਭੁ ਪਛਾਤਾ ਸੋ ਜਨ ਸਰਵ ਥੋਕਾ ਦਾਤਾ ਤਿਸਕੀ ਸਰਨ ਸਰਵ ਸੁਖ ਪਾਵੇ ਤਿਸਕੇ ਦਾ ਸਭ ਭਾਵ ਮਿਟਾਵੇ ਅਵਰ ਸਿਆਣ ਸਗਲੀ ਛਾੜ ਆਵਰ ਸਿਆਨ ਸਗਲੀ ਛਾਟ ਤਿਸ ਜਨ ਕੀ ਤੂੰ ਸੇਵਾ ਲਾ ਗਿਆ।

ਬ੍ਰਹਸਪਤੀ ਸਤਿਗੁਰ ਸਿੱਖੀ ਕਰੇ ਪ੍ਰਿਤਪਾਲ ਸੇਵਕੋ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਨ ਹਿਰੇ ਗੁਰਬਚਨੀ ਹਰ ਨਾਮ ਉਚਰੇ ਸਤਿਗੁਰ ਸਿੱਖੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਆਟੇ ਸਤਿਗੁਰ ਸਿੱਖੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖਾ ਹਲਤ ਪਲ ਸੁਆਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੁਮਾਰੇ ਗੁਰ ਕੇ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰਕਸ਼ ਨਾ ਜਨਾਵੇ ਹਰ ਹਰ ਨਾਮ ਹਿਰਦੇ ਸਤਿਆਵੇ ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਵਿਸ਼ਵ ਗੁਰ ਕਾ ਮਨਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ ਸੋ ਸਤਿਗੁਰ ਹਿਰਦੇ ਹਰ ਨਾਓ ਅਨਕ ਬਾਰ ਗੁਰ ਕੋ ਬਲ ਜਾਓ ਸਰਵ ਨਿਧਾਨ ਜੀ ਕਾ ਦਾਤਾ ਆਠ ਬਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਏਕ ਆਪ ਨਹੀਂ ਕਿਛ ਭਰਮ ਸਹਿ ਸਿਆਣ ਬਲੈ ਨਾ ਜਾਈਏ ਨਾਨਕ ਐਸਾ ਗੁਰ ਵਡਭਾਗੀ ਪਾਈਏ ਸਬਲ ਦਰਸ਼ਨ ਪੇਖ ਬਨੀਤ ਪਰਸਤ ਚੰਨ ਗਤ ਨਿਰਮਲ ਰੀਤ ਭੇਟ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਣ ਕਰ ਬਚਨ ਕਰਨ ਗਾਨੇ ਮਨ ਸੰਤੋਖ ਆਤਮ ਪਤੀਆਂ ਨੇ ਪੂਰਾ ਕਰੇ ਆਖੋ ਜਾ ਕਾ ਮੰਤਰ ਅੰਮ੍ਰਿਤ ਦਿਸ਼ਟ ਵੇਖੇ ਉਹ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੇ ਤਿਸ ਲੈ ਮਿਲਾਏ ਜੇ ਪਾਏ ਕੁਸਤਤ ਅਨੇਕ ਸਤਪੁਰਖ ਪੂਰਨ ਵਿਵੇਕ ਆਹੂ ਬੋਲ ਨ ਪਹੁੰਚਤ ਪ੍ਰਾਣੀ ਗਮ ਗੋਚਰ ਪਰਮ ਨਿਰਵਾਨੀ ਨਿਰਾਹਾ ਨਿਰਵੈਰ ਸੁਖਦਾਏ ਤਾਂ ਕੀ ਕੀਮਤ ਕਿਨੇ ਨ ਪਾਏ ਅਨਕ ਭਗਤ ਬੰਧਨ ਨਿਤ ਕਰੇ ਚੰਨ ਕਮਲ ਹਿਰਦੇ ਸਿਮਰੇ ਸਤ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਹੈ ਸਪ੍ਰਭ ਜਪਣੇ ਇਹੋ ਅਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋਏ ਉਸ ਪੁਰਖਾ ਨਾਹੀ

ਬ੍ਰਹਮੋਦੁਕਤਾਤੇ ਨਾਸੇ ਤਾਪਤ ਮਾਏ ਠਾਣ ਵਰਤਾਏ ਅੰਧ ਪਿਆ ਦੁਖ ਨਾਠੇ ਭਾਏ ਜਨਮਣ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੁੱਕਾ ਨਿਰਭਉ ਹੋਏ ਬਸੇ ਸਗਲ ਵਿਆਦ ਮੰਤੇ ਖੈ ਨਸੇ ਜਿਸਕਾ ਸਾਤਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਤਿਤ ਬਾਜੂ ਕੇ ਭਰਮ ਗਮਨ ਸੁਨ ਨਾਨਕ ਹਰ ਹਰ ਜਸ ਸਰਵਣ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਭਰਮ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਬੇ ਪ੍ਰਗਾਹ ਸਾਧ ਕੇ ਸੰਗ ਰਚ ਰਚਨਾ ਆਪਣੀ ਕਲਧਾਰੀ ਅਨਕਵਾਰ ਨਾਨਕ ਬਲਿਹਾਰੀ ਸ਼ਲੋਕ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਚਾਰ ਹਰ ਹਰ ਨਾਮ ਕੁਮਾਵਨਾ ਨਾਨਕੇ ਉਤਨ ਸਾਰ ਅਸ਼ਪਰੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਭਾਵ ਸਮੀਤ ਵਿਸਾਰੋ ਚਰਨ ਕਮਲ ਰਿਦਮੇ ਉਧਾਰੋ ਕਰਨ ਕਰਨ ਸੋ ਪ੍ਰਭ ਸਿਮਰਥ ਦ੍ਰਿੜ ਕਰ ਗਹੋ ਹੋ ਨਾਮ ਰਵਾ ਤੇ ਤਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮਨ ਤੇ ਏਕ ਆਸ ਰਾਖੋ ਮਨ ਮਾਏ ਸਰਵ ਰੋਗ ਨਾਨਕ ਮਿਟ ਜਾਏ ਜਿਸ ਧਨ ਕੋ ਚਾਰ ਕੁੰਟਲ ਧਾਵੋ ਧਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਸੁਖ ਕੋ ਨਿਦ ਬਾਛੈ ਮੀ ਸੋ ਸੁਖ ਸਾਧੂ ਸੰਗ ਪ੍ਰੀਤ ਜੇ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਬਜਰ ਕੀ ਸਰਨੀ ਅਨਕੋ ਭਾਵੀ ਰੋਗ ਨ ਜਾਏ ਰੋਗ ਮਿਟੇ ਹਰ ਔਖਦ ਲਾਏ ਸਰਵ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰ ਗਏ ਪ੍ਰਵਾਨ

ਭਾਵਨ ਸੇ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ ਤਿਤ ਕਰ ਜਾਏ ਬਸੇ ਅਵਨਾਸੀ ਕੋ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹੇ ਜਨ ਸਾਚਾ ਜਨਮ ਮਰੇ ਸੋ ਕਾਚੋ ਕਾਚਾ ਆਵਾ ਗਵਨ ਮਿਟੇ ਪ੍ਰਭ ਸੇ ਵਿਆਪ ਤਿਆਗ ਸ਼ਰਨ ਗੁਰਦੇਵ ਰਤਨ ਜਨਮ ਕਾ ਹੋਏ ਉਧਾਰ।

ਧਨਾ ਤੂੰ ਗਿਆ ਲੁਟਾਵੈ ਮੂਰਖ ਮਨਾ। ਸੋਤ ਮੀਤ ਕੁਟਮ ਵਰਬੰਤਾ ਇੰਤੇ ਕਹੋ ਤੁਮ ਕਵਨ ਸੁਨਾਤਾ ਰਾਜ ਰੰਗ ਮਾਇਆ ਵਿਸਤਾਰ ਇੰਤੇ ਕਹੋ ਕਵਨ ਛੁਟਕਾਰਿਆ ਸਸਤੀ ਰਥ ਸਵਾਰੀ ਝੂਠਾ ਡੰਮ ਝੂਠ ਬਸਾਰੀ ਜੰਦੀ ਏਤ ਬੁਝੇ ਨਾ ਬਗਾਨਾ ਨਾਮ ਸਾਨਾ ਪਛਤਾਨਾ। ਗੁਰ ਕੀ ਮਤੂੰ ਲਏ ਆਨੇ ਭਗਤ ਬਿਨਾ ਬੋ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰੱਖੋ ਮਨ ਮਾਏ ਜਨਮ ਜਨਮ ਕੇ ਕਿਰਪ ਖਜਾਏ ਆਪ ਜਪੋ ਅਵਰਾ ਨਾਮ ਜਪਾਓ ਸੁੰਦ ਗਏ ਦਰੈਤ ਗਤ ਪਾਓ ਸਾਰ ਭੂਤ ਸਦਾਰ ਕੋ ਨਾਉ ਸਹਿ ਸਵਾਇ ਨਾਨ ਗੁਣ ਗਾਓ ਗੁਣ ਗਾਵ ਤੇਰੀ ਉਤਰ ਸਮੈਲ ਬਿਨ ਸਜਾਏ ਹੋਮੇ ਬਿਕ ਪੈਲ ਹੋਏ ਚਿੰਦ ਵਸੇ ਸੁਖ ਨਾਲ ਸਾਸ ਗ੍ਰਾਸ ਨਾਮ ਸੰਭਾਲ ਛਾਟ ਸਿਆਣ ਬਸਗਲੀ ਮਨਾ ਸਾਧ ਸੰਗ ਪਾਵੇ ਸਤਨਾ ਹਰ ਪੂੰਜੀ ਸੰਚ ਕਰੋ ਵਿਵਹਾਰੀਆਂ ਸੁੰਦਰ ਗਏ ਜੈਕਾਰ।

ਆਪਣੀ ਭਗਤੀ ਲਾਏ ਇਸ ਭਰੀ ਜਾਤਕ ਜਨ ਜਾਤੇ ਪ੍ਰਵਧਾਨ ਕਰ ਕਿਰਪਾ ਦੇਵੋ ਹਰ ਨਾਮ ਸਾਧ ਜਿਨਾ ਕੀ ਮੰਗੋ ਧੂਰ ਪਿਆਰ ਬ੍ਰਹਮਿਰ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਧ ਸਾਸ ਪ੍ਰਭ ਤੁਮੇ ਧਿਆਵੋ ਚਰਨ ਕਮਲ ਸਿਉਂ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ ਏ ਕੋਟ ਏਕੋ ਆਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਾਸ ਕੋਏ ਅਰਸ ਭਾਵੇ ਬਿਰਲਾ ਕੋਏ ਜਿਨ ਚਾਖਿਆ ਸੇ ਜੰਤ ਤਾਨੇ ਪੂਰਨ ਪੁਰਖ ਨੇ ਡੋਲਾ ਨੇ ਸੋਰ ਪਰੇ ਪ੍ਰੇਮ ਰਸ ਰੰਗ ਉਪਜੇ ਚਾਓ ਸਾਧ ਕੇ ਸੰਗ ਪਰੇ ਸਨਾਨ ਸਭ ਤਿਆਗ ਅੰਤਰ ਪ੍ਰਗਾਸ ਅੰਦਨ ਲਿਬਲਾਗ ਬੜਪਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖੋਏ ਸੇਵਕ ਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਕੀ ਨੋ ਸਦਾ ਨਿਹਾਲ ਬੰਧਨ ਘਾਟ ਮੁਖ ਜਨ ਪਿਆ ਜਨਮ ਮਰਨ ਦੂਖ ਪਰਮ ਗਿਆ ਇਸ਼ਪੁਨੀ ਸਰਦਾ ਸਭ ਪੂਰੀ ਰਵ ਰਿਹਾ ਸਤਸੰਗ ਹਜ਼ੂਰੀ ਜਿਸਕਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਵਿਸਰੇ ਜੇ ਕਾਲ ਨਾ ਭਾਨੇ ਸੋ ਕਿਉਂ ਵਿਸਰੇ ਜੇ ਕੀ ਆ ਜਾਣੇ ਸੋ ਕਿਉਂ ਵਿਸਰੇ ਜਿਨ ਸਭ ਕੁਛ ਦੀਆ ਸੋ ਕਿਉਂ ਵਿਸਰੇ ਜੇ ਜੀਵਨ ਜੀਆ ਸੋ ਕਿਉਂ ਵਿਸਰੇ ਜੇ ਅਗਨ ਮੇ ਰਾਖੇ ਗੁਰਪ੍ਰਸਾਦ ਕੁਬਿਰ ਲਾਲ ਆਖੇ ਸੋ ਕਿਉਂ ਵਿਸਰੇ ਜੇ ਵਿਖਤੇ ਕਾਂਡੇ ਜਨਮ ਜਨਮ ਕਾ ਟੁੱਟਾ ਕਾਂਡੇ ਗੁਰਪੂਰੇ ਤਦੇ ਬੁਝਾਇਆ ਪ੍ਰਭ ਆਪਣਾ ਨਾਨ ਜੰਤ ਆਇਆ ਸਾਜਨ ਸੰਤ ਕਰੋਇਓ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਆਪ ਰਹਿ ਨਾਮ ਜਪਾਵੋ

ਧਰੇ ਤਬ ਕਵਨ ਨਿਰਾਰ ਕਵਨ ਕਤ ਡਰੇ ਆਪਣੇ ਚਲਤੇ ਆਪ ਕਰਨੇ ਹਾਰ ਨਾਨਕ ਠਾਕਰ ਗਮ ਅਪਾਰ ਆਪਣਾ ਸੀ ਸੁਖੇ ਆਪਣੇ ਆਸਨ ਤੈ ਜਨ ਮਨ ਕੋ ਕਾਮ ਨਾਸਨ ਜਬ ਪੂਰਨ ਕਰਤਾ ਪ੍ਰਸ ਹੋਏ ਤਬ ਜੰਕੀ ਤ੍ਰਾਸ ਕੋ ਕਿਸ ਹੋਏ ਜਬ ਅਵਗਤ ਗੋਚਰ ਪ੍ਰਵੇਕਾ ਤਬ ਚਿਤ੍ਰਗੁਪਤ ਕੇ ਪੂਛਤ ਲੇਖਾ ਜਬ ਨਾਥ ਨਿਰੰਜਨ ਗੋਚਰ ਗਾਦੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਣੇ ਆਪ ਆਪ ਹੀ ਚਰਜਾ ਨਾਨਕ ਆਪਣ ਰੂਪ ਆਪ ਹੀ ਉਪਰ ਜਾ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਬਿਨ ਮੈਲ ਕਹੁ ਕਹਿ ਧੋਤਾ ਜੈ ਨਿਰੰਜਨ ਕਾਰ ਨਿਰਵਾਣ ਤੈ ਕੌਣ ਕੋ ਮਾਨ ਕੌਣ ਅਭਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਸਿਧਿਰ ਲਗਤ ਕੋ ਕੀ ਜੈ ਜੋਤ ਸਰੂਪੀ ਜੋਤ ਸੰਗ ਸਮਾਵੈ ਤੈ ਕਿਸੇ ਭੂ ਕਵਨ ਤ੍ਰਿਪਤਾਵੈ ਕਰਨ ਕਰਾਵਣ ਕਰਨੇ ਹਾਰ ਨਾਨਕ ਕਰਤੇ ਕਾ ਨਾਇ ਸਮਾਰ ਜਬ ਆਪਣੀ ਸੋਭਾ ਆਪਣ ਸੰਗ ਮਨਾਏ ਤਬ ਕਵਨ ਮਾਏ ਬਾਪ ਮਿੱਤਰ ਸੁਤ ਪਾਏ ਜੈ ਸਰਬ ਕਲਾ ਆਪੇ ਪ੍ਰਵੀਨ ਤੈ ਵੇਦ ਦੇਵ ਕਹਾ ਕੋਚੀਨ ਜਬ ਆਪਣੇ ਆਪ ਆਪ ਉਰਦਾਰੇ ਤੋ ਸਗਨ ਸਗਨ ਕਾਮ ਵਿਚਾਰੇ ਜੈ ਆਪਨੂ ਜਾਪਨੇ ਆਪ ਨੇਰਾ ਤੈ ਕੌਣ ਠਾਕਰ ਕੌਣ ਕਹੀਏ ਚੇਰਾ ਵਿਸ਼ਨੂੰ ਵਿਸਮਰੇ ਵਿਸਮਾਦ ਨਾਨਕ ਆਪਣੀ ਗਤ ਜਾਨੂ ਆਪ ਜੈ ਛਲ ਛੇਦ ਭੇਤ ਸਮਾਇਆ ਮਾ ਕਿਸੇ ਵਿਆਪਤ ਮਾਇਆ ਆਪ ਸਕੋ ਆਪੇ ਆਦੇਸ ਤੈ ਗੁਣਕਾਰ ਨਾਏ ਪ੍ਰਵੇਸ਼ ਜੈ ਕੈ ਏਕ ਭਵੰਤਾ ਤੈ ਕੌਣ ਚਿੰਤਕ ਲਾਗੇ ਚਿੰਤਾ ਜੈ ਆਪਣੇ ਆਪ ਆਪ ਤਿਆਰਾ ਤੈ ਕੌਣ ਕਥੇ ਕੌਣ ਸੁਣੇ ਹਾਰਾ।

ਜੀ ਜੰਦ ਕੇ ਠਾਕਰਾ ਆਇਆ ਪੇ ਵਰਤਨ ਹਾਰ ਨਾਨਕੇ ਕੋ ਪਸਰਿਆ ਦੂਜਾ ਕਹਿ ਦਿਸ਼ਟਾਰ ਅਸ਼ਪਦੀ ਆਪ ਕਦੇ ਆਪ ਸੁਣੇ ਹਾਰ ਆਪੇ ਕਾ ਵਿਸਤਾਰ ਜਾ ਤਿਸ ਭਾਵੇ ਤਾਂ ਸਿਸ਼ਟ ਪਾਏ ਆਪਣੇ ਭਾਣੇ ਲਏ ਸਮਾਏ।

ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਪਦੀ ਸੰਤ ਸੰਗ ਅੰਤਰ ਮੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਰਲ ਸਮਿਗਰੀ ਇੱਕ ਸਕਟ ਮਾਏ ਅਨਕਰੰਗ ਨਾਨਾ ਦਿਸ਼ਟਰਾਏ ਨੌ ਨਦੇ ਮਦਦ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਸੁਨ ਸਮਾਧ ਅਨੰਤ ਨਾਦ ਕਹਿਣ ਨ ਜਾਏ ਅਚਰਜ ਸਮਾਧ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੇ ਜਨ ਸੋਜੀ ਪਾਏ ਸੋ ਅੰਤਰ ਸੋ ਬਾਰ ਅਨੰਤ ਕਟ ਕਟ ਵਿਆਪ ਰਿਹਾ ਭਗਵੰਤ ਤਰਨ ਮਾਏ ਆਕਾਸ ਪਿਆਲ ਸਰਵ ਲੋਕ ਪੂਨ ਪ੍ਰਤਪਾਲ ਬਨ ਤਿੰਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਵੇ ਸੰਤਰ ਮਾਏ ਚਾਰ ਕੁੰਡ ਦੇ ਜੈ ਸਮਾਏ ਤਿਸ ਤੇ ਭਿੰਨ ਨਹੀਂ ਕੋ ਠਾਓ ਗੁਰ ਪ੍ਰਸਾਦ ਨਾਨ ਸੋਭਾਓ ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੇ ਸੂਰ ਨਖੱਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆ ਬਡੋਲ ਨ ਕਬੂਨ ਡੋਲੇ ਸਰਵ ਕਲਾ ਕਰ ਖੇਲੈ ਖੇਲ ਮੋਲ ਨ ਪਾਈਐ ਗੁਣੇ ਅਮੋਲ ਸਰਬ ਜੋਤ ਮੈਂ ਜਾਗੀ ਜੋਤ ਧਾਰਿਓ ਸਵਾਮੀ ਓਤ ਬੋਧ ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਓ ਮਸਾ ਸੰਤ ਜਨਾ ਕਾ ਪੇਖਣ ਸਾਪ ਬ੍ਰਹਮ ਸੰਤ ਜਨਾ ਕਹਿ ਹਿਰਦੇ ਸਭ ਧਰਮ ਸੰਤ ਜਨਾ ਸੁਣੇ ਸ਼ੁਭ ਬਚਨ ਸਰਬ ਆਪੀ ਰਾਮ ਸੰਗ ਰਚਨ ਜਿਨ ਜਾਦਾ ਦਿਸਕੀ ਏ ਰਾਤ ਸਤ ਬਚਨ ਸਾਧੁ ਸਭ ਕਹਿ ਜੋ ਜੋ ਹੋਏ ਸੋਏ ਸੁਖਮਾਨੇ ਕਰਨ ਕਰਾਵਣ ਹਾਰ ਪ੍ਰਜਾਨੇ ਅੰਤਰ ਵਸੇ ਵਾਰ ਵੀ ਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਗਿਆ ਸਭ ਸਤ ਤਿਸ ਪ੍ਰਭਦੇ ਸਗਲੀ ਉਤਪਤ ਤਿਸ ਪਾਵੇ ਤਾਂ ਕਰੇ ਵਿਸਥਾਰ ਤਿਸ ਪਾਵੇ ਤਾਂ ਇਕ ਅੰਕਾਰ ਅਨਕ ਕਲਾ ਲਖੀ ਨਾ ਜਾਏ ਜਿਸ ਪਾਵੇ ਤਿਸ ਲੈ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤ ਅਮ੍ਰਤਾਰਾ ਸਰਬ ਨੈਣ ਆਪੇ ਕਿਨਾਰਾ ਸਰਬ ਸਮਗਰੀ ਜਾ ਕਾ ਤਨਾ ਆਪਣ ਜਸ ਆਪ ਹੀ ਸੁਨਾਇਆ ਆਪਣ ਜਾਣੇ ਖੇਲ ਮਨਾਇਆ ਆਗਿਆਕਾਰੀ ਕਿੰਨੀ ਮਾਇਆ ਸਭ ਕੇ ਮਦ ਲਿਪਤ ਹੋ ਰਹੇ ਜੋ ਕੁਛ ਕਹਿਣਾ ਸੋ ਆਪੇ ਕਹੇ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਪਾਵੇ ਤਾਂ ਲੈ ਸਮਾਏ ਇਸ ਤੇ ਹੋਈ ਸੁਨਾਈ ਬੁਰਾ ਉਰੇ ਕਹੋ ਕਿਨੇ ਕੁਛ ਕਰਾ ਭਲਾ ਕਰਤੂ ਤਾਂ ਨਿੱਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜਦਾਰੀ ਸਭ ਸਾਜ ਓਤ ਬੋਧ ਆਪਣ ਸੰਗਰਾਜ ਤਾਂ ਕੀ ਕਦਮ ਤੇ ਕਹੀ ਨਾ ਜਾਏ ਦੂਸਰਾ ਹੋਏ ਤੇ ਸੋਝੀ ਪਾਏ ਤਿਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕੇ ਜਾਨ ਜੋ ਜਾਣੇ ਤੇ ਸਦਾ ਸੁਖ ਹੋਏ।

ਕਹੇ ਸੁਆਉ ਜਨ ਕੇ ਸੰਗ ਚਿਤ ਆਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸ਼ਲੋਕ ਪੂਰਾ ਪ੍ਰਭ ਅਰਾਧਿਆ ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸਪਦੀ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾਧ ਸਾਧ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਦ ਆਸ ਨਿਤ ਤਿਆਗੋ ਤਰੰਗ ਸੰਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸਗਨ ਸੰਗ ਅਗਨ ਸਾਗਰ ਤਰੋ ਹਰਦਨ ਕੇ ਪਰਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਓਮ ਦਰਸ ਪੀਓ ਚਚਿਤ ਬੋ ਨਾਰਾਇਣ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਏ ਆਧਾਰ ਉੱਤਮ ਸ਼ਲੋਕ ਸਾਧ ਕੇ ਬਚਨ ਅਮਲੀ ਕਲਾਲੇ ਰਤਨ ਸੁਨਤ ਕੁਮਾਵਤ ਹੋ ਤੋ ਉਧਾਰ ਆਪ ਤੇਰੇ ਲੋਕੈ ਨਿਸਤਾਰ ਸਬਲ ਜੀਵਨ ਸਬਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਨਾਦ ਬਾਜੇ ਸੁਨ ਸੁਨ ਆਨੰਦ ਕਰੇ ਪ੍ਰਭ ਬਾਜੇ ਪਰ ਢੇ ਗੋਪਾਲ ਮਹਾਂਤ ਕੇ ਮਾਥੇ ਨਾਨਕ ਉਦਰੇ ਤਿਨਕੇ ਸਾਥੇ ਸਾਰਨ ਜੋਗ ਸੰਸਰਨੀ ਆਏ ਕਰ ਕਿਰਪਾ ਪ੍ਰਵਿਆਪ ਮਿਲਾਏ ਮਿਟਕੇ ਬੈਰ ਪਏ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਪਏ ਗੁਰਦੇਵ ਪੂਰਨ ਹੋਏ ਸੇਵ ਕੀ ਸੇਵ ਆਲ ਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਣ ਰਸਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਭਧਾਰੀ ਨਾਨਕ ਨੇ ਵੇਖੇ ਬਿਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਕਾਗਰ ਝੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੇ ਸੋਤ ਨਿਧਾਨ ਸਾਰ ਵਿਸ਼ਾ ਦਾਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬੋਰ ਨ ਹੋਵੇ ਆਵਨ ਜਾਨ ਹਰ ਤਨ ਖਾਟ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿਧ ਨੋ ਨਿਧ ਬੁੱਧ ਗਿਆਨ ਸਰਬ ਤੇ ਸਿੱਧ ਬੁੱਧ ਬਿੰਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੇ ਮਤ ਸਗਲ ਤੇ ਉਦਾਸ ਸੁੰਦਰ ਜਦਰ ਤਤਕਾ ਬੇਤਾ ਸਮਦਸੀ ਏਕ ਦਿਸ਼ਟੇਤਾ ਏ ਪਲ ਤਿਸ਼ਨ ਕੇ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਨਿਧਾਨ ਜਪੇ ਮਨ ਕੋਏ ਸਭ ਜੁਗਮੇ ਤਾਕੀ ਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰਤ ਸਾਸਤਰ ਵੇਦ ਬਖਾਣੀ ਸਗਲ ਮਤਾਨ ਕੇਵਲ ਹਰ ਨਾਮ ਗੋਬਿੰਦ ਭਗਤ ਕਹਿ ਮਨ ਵਿਸਰਾਮ ਕੋਟ ਪਰਾਤ ਸਾਧ ਸੰਗ ਮਿਟੇ ਸੰਤ ਕਿਰਪਾ ਤੇ ਜਮ ਤੇ ਛੁੱਟੇ ਜਾ ਕੇ ਮਸਤ ਕਰਮ ਪ੍ਰਪਾਏ ਸਾਧ ਸਰਨ ਨਾਨਕ ਤੇ ਆਏ ਜਿਸ ਮਨ ਵਸੇ ਸੁਨੇ ਲਾਏ ਪ੍ਰੀਤ ਜਨ ਆਵੇ ਹਰ ਪ੍ਰਭ ਚੀਤ

ਮੁਖ ਰੋਗ ਬਿਨਸੈ ਭੈ ਭਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਉੱਚ ਤਾਂ ਕੀ ਸੋਭਾ ਬਣੀ ਨਾਨਕੇ ਗੁਣ ਨਾਮ ਸੁਖਮਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਕਾਲ ਮੂਰਤ ਅਜੂਨੇ ਸੈ ਭੰਗ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵੈ ਜੇ ਸੋਚੀ ਲੱਖ ਵਾਰ ਚੁਪੈ ਚੁਪ ਨ ਹੋਵੈ ਜੇ ਲਾਇ ਰਹਾਂ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੋ ਹੈ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈ ਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ

ਆਈ ਤੀਰਥ ਨਾਵਾਂ ਜਿਤ ਸੁਭਾਵਾਂ ਬਿਣ ਪਾਣੇ ਕਹਿ ਨਾਏ ਕਰੇ ਜਿਤ ਸਿਰ ਠਿਉ ਪਾਏ ਵੇਖਾਂ ਬਿਣ ਕਰਮਾਂ ਕਹਿ ਮਿਲੈ ਲਾਈ ਮਤ ਵਿੱਚ ਰਤਨ ਜਵਾਹਰ ਮਾਣਕ ਜੇਖ ਗੁਰਖੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗਤਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਇਕੈ ਜਸ ਕਿਰਤ ਜਗਲੇ ਜੇ ਤਿਸ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੇ ਛੰਦ ਤਵਾ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿੰਜੇ ਰੂਪ ਰੰਗ ਅਰ ਰੇਖ ਭੇ ਕੋ ਕਹਿ ਨਾ ਸਕਤ ਕਹਿ ਅਚਲ ਮੂਰਤ ਅਨੁਭਵ ਪ੍ਰਕਾਸ਼ ਸੰਤੋਚ ਕਹਿੰਜੈ ਕੋਟ ਇੰਦਰ ਇੰਦਰਾਣ ਸ਼ਾਹ ਸ਼ਹਾਨ ਗਣਜੈ ਤ੍ਰੈ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਵ ਸਰਵਨਾਮ ਕਰਵਨ ਕਥਾ ਕਵਨ ਕਰਮ ਨਾਮ ਬਰਨਤ ਸੁਮਤ ਭੁਜੰਗ ਪ੍ਰਜਾ ਛੰਦ ਨਮਸਤਮ ਅਕਾਲੇ ਨਮਸਤਮ ਕਿਰਪਾਲੇ ਨਮਸਤ ਰੂਪੇ ਨਮਸਤ ਨੂਪੇ ਨਮਸਤ ਭੇਖੇ ਨਮਸਤ ਲੇਖੇ ਨਮਸਤ ਕਾਏ ਨਮਸਤ ਜਾਏ ਨਮਸਤੰ ਗੰਜੇ ਨਮਸਤੰ ਪੰਜੇ ਨਮਸਤ ਨਾਮੇ ਨਮਸਤ ਠਾਮੇ ਨਮਸਤ ਕਰਮ ਨਮਸਤੰ ਧਰਮ ਨਮਸਤ ਨਾਮ ਨਮਸਤ ਧਾਮ ਨਮਸਤ ਜੀਤੇ ਨਮਸਤ ਪੀਤੇ ਨਮਸਤੰ ਵਾਹੇ ਨਮਸਤ ਡਾਹੇ ਨਮਸਤ ਨੀਲੇ ਨਮਸਤ ਨਾਦੇ ਨਮਸਤ ਛੇਦੇ ਨਮਸਤ ਗਾਦੇ ਨਮਸਤ ਗੰਜੇ ਨਮਸਤ ਪੰਜੇ ਨਮਸਤ ਦੁਆਰੇ ਨਮਸਤ ਪਾਰੇ ਨਮਸਤ ਸੁਏਕੇ ਨਮਸਤ ਨਿੱਕੇ ਨਮਸਤ ਭੂਤੇ ਨਮਸਤ ਜੁਪੇ ਨਮਸਤ ਨਿਰਕਰਮੇ ਨਮਸਤ ਨਿਰਵਰਮੇ ਨਮਸਤ ਨਿਰਦੇਸੇ ਨਮਸਤ ਨਿਰਪੇਸੇ ਨਮਸਤ ਨਿਰਨਾਮੇ ਨਮਸਤ ਨਿਰਕਾਮੇ ਨਮਸਤ ਨਿਰਧਾਤੇ ਨਮਸਤ ਨਿਰਗਾਤੇ ਨਮਸਤ ਨਿਰਦੂਤੇ ਨਮਸਤ ਭੂਤੇ ਨਮਸਤ ਲੋਕੇ ਨਮਸਤ ਅਸ਼ੋਕੇ ਨਮਸਤ ਨਿਰਤਾਪੇ ਨਮਸਤ ਥਾਪੇ ਨਮਸਤ ਤ੍ਰਿਮਾਨੇ ਨਮਸਤ ਨਿਧਾਨੇ ਨਮਸਤ ਗਾਹੇ ਨਮਸਤੰ ਬਾਹੇ ਨਮਸਤ ਤ੍ਰਿਵਾਰਗੇ ਨਮਸਤ ਅਸਰਗੇ ਨਮਸਤ ਪ੍ਰਭੋਗੇ ਨਮਸਤ ਸੁਜੋਗੇ ਨਮਸਤ ਅਰੰਗੇ ਨਮਸਤ ਭੰਗੇ ਨਮਸਤ ਗੰਮੇ ਨਮਸਤ ਸਤਰੰਮੇ ਨਮਸਤ ਜਲਾਸਰੇ ਨਮਸਤ ਨਰਾਸਰੇ ਨਮਸਤ ਜਾਤੇ ਨਮਸਤ ਪਾਤੇ ਨਮਸਤ ਮਜਵੇ ਨਮਸਤ ਸਤ ਅਜਵੇ ਦੇਸ ਦੇਸੇ ਨਮਸਤ ਭੇਸੇ ਨਮਸਤ ਨਿਰਧਾਮੇ ਨਮਸਤ ਨਿਰਵਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਵਭੂਪੇ ਨਮੋ ਸਰਵਖਾਪੇ ਨਮੋ ਸਰਵਥਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤ ਸਤਦੇਵੇ ਨਮਸਤੰ ਭੇਵੇ ਨਮਸਤ ਅਜਨਮੇ ਨਮਸਤ ਸੁਵਨਮੇ ਨਮੋ ਸਰਵਗੌਣੇ ਨਮੋ ਸਰਵਭਾਉਣੇ ਨਮੋ ਸਰਵਰੰਗੇ ਨਮੋ ਸਰਵਭੰਗੇ ਨਮੋ ਕਾਲ ਕਾਲੇ ਨਮਸਤ ਸਤ ਦਿਆਲੇ ਨਮਸਤੰ ਵਰਨੇ ਨਮਸਤੰ ਮਰਨੇ ਨਮਸਤੰ ਜਰਾਰਨ ਨਮਸਤੰ ਕਰਤਾਰਨ ਨਮੋ ਸਰਵਧੰਦੇ ਨਮੋ ਸਤਵੰਦੇ ਨਮਸਤ ਨਿਸਾਕੇ ਨਮਸਤ ਨਿਰਭਾਕੇ ਨਮਸਤ ਰਹੀਮੇ ਨਮਸਤ ਕਰੀਮੇ ਨਮਸਤ ਅਨੰਤੇ ਨਮਸਤ ਮਹੰਤੇ ਨਮਸਤ ਸਤਰਾਗੇ ਨਮਸਤ ਸੁਹਾਗੇ ਨਮੋ ਸਰਸੋਖ ਨਮੋ ਸਰਪੋਖ ਨਮੋ ਸਰਵਕਰਤਾ ਨਮੋ ਸਰਵਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵਦਿਆਲੇ ਨਮੋ ਸਰਵਪਾਲੇ ਚਾਚਰੀ ਛੰਨ ਤਵੈ ਪ੍ਰਸਾਦ ਰੂਪ ਹੈ ਨੂਪ ਹੈ ਜੂ ਹੈ ਪੂ ਹੈ ਲੇਖ ਹੈ ਪੇਖ ਹੈ ਨਾਮ ਹੈ ਕਾਮ ਹੈ ਅਦੇ ਹੈ ਬੇ ਹੈ ਜੀਤ ਹੈ ਭੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਸਰਗ ਹੈ ਨੀਲ ਹੈ ਨਾਦ ਹੈ ਜੈ ਹੈ ਜਾਦ ਹੈ ਜਨਮ ਹੈ ਵਰਣ ਹੈ ਭੂਤ ਹੈ ਭਰਨ ਹੈ ਆਕੰਜ ਹੈ ਬੰਜ ਹੈ ਜੂਜ ਹੈ ਜੰਜ ਹੈ ਮੀਕ ਹੈ ਨਫੀਕ ਹੈ ਦੰਦ ਹੈ ਮੰਦ ਹੈ ਨਰੂਜ ਹੈ ਸੂਜ ਹੈ ਕਾਲ ਹੈ ਜਾਲ ਹੈ ਲਾਹ ਹੈ ਜਾ ਹੈ ਅਨੰਤ ਹੈ ਮਹੰਤ ਹੈ ਅਲੀਖ ਹੈ ਨਿਰਸੀਕ ਹੈ ਨਿਰਵਲੰਬ ਹੈ ਅਸੰਭ ਹੈ ਅਗਮ ਹੈ ਜਮ ਹੈ ਭੂਤ ਹੈ ਛੂਤ ਹੈ ਲੋਕ ਹੈ ਸ਼ੋਕ ਹੈ ਕਰਮ

ਸਾਹੋ ਚਾਨ ਚਾਹ ਰਜਾਨ ਰਾਜ ਭਨਾਨ ਭਾਨ ਦਿਵਾਨ ਦੇਵ ਮਾਮਾਨ ਇੰਦਰਾਨ ਇੰਦਰ ਬਲਾਨ ਬਾਲਨਕਾਨ ਰੰਕ ਕਲਾਨ ਕਾਲਨ ਭੂਤ ਅੰਗਾਬਾ ਭੰਗਤ ਮਿਤ ਪਾਰ ਗੁਣ ਗਨ ਉਧਾਰ ਗੁਣ ਮੁਨ ਗਨ ਪ੍ਰਣਾਮ ਨਿਰਭੈ ਨਿਰਕਾਮ ਅਦੁਤ ਪ੍ਰਚੰਨ ਮਿਤ ਗਤ ਖੰਡ ਅਲਿਸ਼ਾ ਕਰਮ ਦਿਰਸ਼ਾ ਧਰਮ ਸਰਵ ਪ੍ਰਣਾਂਡਿਆ ਅੰਡਨ ਬਾਡਿਆ ਚਾਚਰੀ ਛੰਦ ਵੈ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰਿਯੰ ਕਰਿਯਨ ਨਿਨਾਮੇ ਅਕਾਮੇ ਭੁਜੰਗ ਪ੍ਰਜਾ ਛੰਦ ਚਤੁਰ ਚਕਰ ਕਰਤਾ ਚਤੁਰ ਚਕਰ ਹਰਤਾ ਚਤੁਰ ਚਕਰ ਦਾਨੇ ਚਤੁਰ ਚਕਰ ਜਾਨੇ ਚਤੁਰ ਚਕਰ ਵਰਤੀ ਚਤੁਰ ਚਕਰ ਭਰਤੀ ਚਤੁਰ ਚਕਰ ਕਾ ਪਾਲੇ ਚਤੁਰ ਚਕਰ ਕਾਲੇ ਚਤੁਰ ਚਕਰ ਪਾਸੇ ਚਤੁਰ ਚਕਰ ਵਾਸੇ ਚਤੁਰ ਚਕਰ ਮਾਣੀਏ ਚਤੁਰ ਚਕਰ ਦਾਨੀਏ ਚਾਚੀ ਛੰਦ ਨਾ ਸਦਰੇ ਨਾ ਮਿਤਰੇ ਨਾ ਭਰਮ ਨਾ ਮਿਤਰੇ ਨਾ ਕਰਮ ਨਾ ਕਾਏ ਅਜਨਮ ਜਾਏ ਨਾ ਚਿਤਰੇ ਨਾ ਮਿਤਰੇ ਪਰੇ ਪਵਿੱਤਰੇ ਪਿਰਤੀਸੇ ਅਦੀਸੇ ਅਦਿਰਸੇ ਅਕਿਰਸੇ ਭਗਤੀ ਛੰਦ ਵਾਹਿ ਪ੍ਰਸਾਦ ਕਤੇ ਕੇ ਸਿਜ ਦੇਸੇ ਕੇ ਬਿਜ ਭੇਸੇ ਕੇ ਗੰਜ ਕਰਮੇ ਕੇ ਪੰਜ ਭਰਮੇ ਕੇ ਬਿਜ ਲੋਕੇ ਕੇ ਦਤ ਸੋਕੇ ਕੇ ਮਦੂਤ ਵਰਨੇ ਕੇ ਵਿਭੂਤ ਕਰਨੇ ਕੇ ਰਾਜਮ ਪ੍ਰਵਾਹੇ ਕੇ ਧਰਮ ਤੁਜਾਹੇ ਕੇ ਸ਼ੋਕ ਵਰਨੇ ਕੇ ਸਰਵਾ ਭਰਨੇ ਕੇ ਜਗਤੰ ਕਿਰਤੀਏ ਕੇ ਸ਼ਤਰੰ ਛਤਰੀਏ ਕੇ ਬ੍ਰਹਮਨ ਸਰੂਪੇ ਕੇ ਅਨੁਭਵ ਅਨੁਪੇ ਕੇ ਆਦ ਦੇਵ ਕੇ ਆਪ ਭੇਵਕ ਚਿਤਰਮ ਬਹੀਨ ਕੇ ਕੇ ਦੀਨ ਕੇ ਰੋਜ਼ੀ ਰਜ਼ਾ ਕੇ ਰਹੀ ਮੇਰਾ ਹੱਕ ਕੇ ਪਾਕ ਬਿਆਮ ਕੇ ਗੈਬੁਲ ਗੈਬੈ ਕੇ ਅਬੁਲ ਗੁਨਾਹੇ ਕੇ ਸ਼ਾਨ ਸ਼ਾਹ ਕੇ ਕਾਰਨ ਕੁਨਿੰਦ ਕੇ ਰੋਜ਼ੀ ਰਹਿਣ ਕੇ ਰਾਜ ਕਰੀ ਮੈਂ ਕੇ ਕਰਮ ਕਰੀ ਮੈਂ ਕੇ ਸਰਵੰਗ ਕਲੀਏ ਕੇ ਸਰਵੰਗ ਦਲੀਏ ਕੇ ਸਰਵਤਰ ਮਾਨੀਏ ਕੇ ਸਰਵਤਰ ਦਾਨੀਏ ਕੇ ਸਰਵਤਰ ਗੌਣੇ ਕੇ ਸਰਵਤਰ ਭੌਣੇ ਕੇ ਸਰਵਤਰ ਦੇਸੈ ਕੇ ਸਰਵਤਰ ਭੇਸੈ ਕੇ ਸਰਵਤਰ ਰਾਜੇ ਕੇ ਸਰਵਤਰ ਸਾਜੇ ਕੇ ਸਰਵਤਰ ਦੀਨੇ ਕੇ ਸਰਵਤਰ ਲੀਨੇ ਕੇ ਸਰਵਤਰ ਜਾਹੋ ਕੇ ਸਰਵਤਰ ਭਾਹੋ ਕੇ ਸਰਵਤਰ ਦੇਸੈ ਕੇ ਸਰਵਤਰ ਭੇਸੈ ਕੇ ਸਰਵਤਰ ਕਾਲੇ ਕੇ ਸਰਵਤਰ ਪਾਲੇ ਕੇ ਸਰਵਤਰ ਹੰਤਾ ਕੇ ਸਰਵਤਰ ਗੰਤਾ ਕੇ ਸਰਵਤਰ ਭੇਖੀ ਕੇ ਸਰਵਤਰ ਭੇਖੀ ਕੇ ਸਰਵਤਰ ਕਾਜੇ ਕੇ ਸਰਵਤਰ ਰਾਜੇ ਕੇ ਸਰਵਤਰ ਸੁੱਖ ਹੈ ਕੇ ਸਰਵਤਰ ਭੁੱਖ ਹੈ ਕੇ ਸਰਵਤਰ ਤਰਾਣੇ ਕੇ ਸਰਵਤਰ ਪੁਰਾਣੇ ਕੇ ਸਰਵਤਰ ਦੇਸੈ ਕੇ ਸਰਵਤਰ ਪੇਸੈ ਕੇ ਸਰਵਤਰ ਮਾਨੀਏ ਵਰਦਾਨੀਏ ਕੇ ਸਰਵਤਰ ਜਾਪੀਆਏ ਕੇ ਸਰਵਤਰ ਥਾਪੀਆਏ ਕੇ ਸਰਵਤਰ ਭਾਨੇ ਕੇ ਸਰਵਤਰ ਮਾਨੇ ਕੇ ਸਰਵਤਰ ਇੰਦਰੇ ਕੇ ਸਰਵਤਰ ਚੰਦਰੇ ਕੇ ਸਰਵੰ ਕੇ ਸਰਵੰ ਕਲੀਮੇ ਕੇ ਪਰਮ ਫਹੀਮੇ ਕੇ ਆਕਲ ਅਲਾਮੇ ਕੇ ਸਾਹਿਬ ਕਲਾਮੇ ਕੇ ਹੁਸਨ ਵਜ਼ੂ ਹੈ ਤੋ ਮਾਮਲਾ ਰਜ਼ੂ ਹੈ ਹਾਮੇ ਸਲ ਸਲਾਮੇ ਸਲੀ ਖਦਮਦਾਮੇ ਗਨੀਮ ਅਲ ਸ਼ਕਿਸ਼ਤੇ ਗਰੀਬ ਅਲ ਪ੍ਰਸ਼ਤੇ ਬੁਲੰਦ ਅਲ ਮਕਾਨੇ ਜ਼ਮੀਨ ਅਲ ਜਮਾਨੇ ਤਮੀਜਲ ਤੁਮਾਮੇ ਰਸੂਲ ਨੇ ਧਾਨੇ ਹਰੀ ਪਲ ਅਜ਼ੀਮੇ ਜ਼ਾਇਕਰ ਜ਼ਕੀਨੇ ਅਨੇਕ ਅਲ ਤਰੰਗ ਹੈ ਭੇਦ ਹੈ ਭੰਗ ਹੈ ਜੀ ਜ਼ੁਲਨਵਾਜ ਹੈ ਗਨੀਮ ਅਲ ਖਰਾਜ ਹੈ ਨੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਮੁਕਤ ਪ੍ਰਵਾਹ ਹੈ ਸੁਯੁਕਤ ਸਦਾ ਹੈ ਸਦੇਵ ਸਰੂਪ ਹੈ ਭੇਦੀ ਅਨੂਪ ਹੈ ਸਮਸਤ ਉਪਰਾਜ ਹੈ ਸਦਾ ਸਭ ਸਾਜ ਹੈ ਸਮਸਤ ਸਲਾਮ ਹੈ ਸੇਵਲ ਕਾਮ ਹੈ ਨਿਵਾਦ ਸਰੂਪ ਹੈ ਗਾਦ ਹੈ ਨੂਪ ਹੈ ਓ ਅੰਗਾਦ ਰੂਪੇ ਨਾਦ ਸਰੂਪੇ ਨੰਗੀ ਨਾਮ ਹੈ ਤ੍ਰਿਭੰਗੀ ਤ੍ਰਿਕਾਮ ਹੈ ਤ੍ਰਿਭੰਗ ਤ੍ਰਿਪਾਦੇ ਗੰਜੇ ਗਾਦੇ ਸੁਭੰਗ ਸਰਭਾਗੇ ਸੁਸਰਭਾ ਅਨੁਰਾਗੇ ਤ੍ਰਿਪੁਕਤ ਸਰੂਪ ਹੈ ਸਿਜੈ ਸੂਤ ਹੈ ਕਿ ਨਰਕਮ ਪ੍ਰਣਾਸ ਹੈ ਪ੍ਰਿਥਵੀ ਪ੍ਰਵਾਸ ਹੈ ਨੁਕਤ ਪ੍ਰਵਾਹ ਹੈ ਸਦੇਵ ਸਦਾ ਹੈ ਵਿਪੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਨੁਕਤ ਸਦਾ ਹੈ ਵਿਪੁਕਤ ਪ੍ਰਵਾਹ ਹੈ ਅਨੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ

ਨਾਦ ਕਥਨੀ ਨਾਦ ਖਲਖੰਡ ਖਿਆਲ ਗੁਰਬਰ ਕਾਲ ਕਰ ਕਰ ਪ੍ਰਣਾਮ ਜਿਤ ਚਰਨ ਨਾਮ ਅਨਸ਼ਿਸ਼ਗਾਤ ਆਜਨਬਾਤ ਅਨਝਾਤ ਅਨਰੰਜ ਬਾਤ ਅਨਠੁੱਟ ਭੰਡਾਰ ਅਨਟ ਪਾਰ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵਾਏ ਪ੍ਰਸਾਦ ਸਵਈਐ ਸਰਾਵ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂ ਸਰਾਰ ਦਿਨ ਸੁਧ ਸਦਾਧਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਿਹੋ ਮਤ ਕੋ ਨ ਦੇਖਿਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੁਣ ਤੇ ਏਕ ਰਤੀ ਬਨੇ ਗਤੀ ਕੇ ਮਾਤੇ ਪਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਕੂਦਤ ਪਾਉਣ ਕੇ ਗੌਣ ਕੋ ਜਾਤ ਨਿਵਾਰੇ।

ਸਯਾਤੋਰਤ ਦੇਸ ਮਲੰਦ ਮਵਾਸਨ ਮਾਤੇ ਜਾਨ ਕੇ ਮਾਨ ਮਲਈਆ ਗਾੜੇ ਗ੍ਰਾਣ ਕੇ ਤੋਣ ਹਾਰ ਸੁਭਾਤ ਨਹੀਂ ਚਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾ ਚਕ ਨੇਕ ਸੋ ਏਕ ਦਵਈਆ ਦਾਨਵ ਦੇਵ ਨਿੰਦਨ ਸਚਰ ਭੂਤ ਭਵਿੱਖ ਭਵਾਨ ਜਪੇਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਤਪੇਂਗੇ ਪੁਨ ਪਰ ਤਾਪਨ ਬਾਟ ਜੈ ਤੁਨ ਪਾਪਨ ਕੇ ਵੋ ਪੁੰਜ ਖਪੇਂਗੇ।

ਸੰਸਾਰਾ ਏਕੈ ਰੂਪ ਨੂੰ ਸਰੂਪਾ ਰੰਗ ਪਿਓ ਰਾਵ ਕੇ ਭੂਪਾ ਅੰਡ ਜੇਰ ਸੇ ਤਜਕੀਨੀ ਤੁਜ ਖਾਨ ਬੋਰਾਜ ਦੀਨੀ ਕਹੋ ਫੂਲ ਰਾਜਾ ਬੈਠਾ ਕਮ ਸੁਨ ਪਿਓ ਸੰਕਰ ਕੈਠਾ ਸਿਗਰੇ ਸਿਸ਼ਟ ਦਿਖਾਏ ਚੰਬਵਾ ਜਿਗਵਾ ਸਰੂ ਸੁਅੰਬਵਾ ਵਰਸ਼ਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਗ ਕਰੋ ਦੁਸ਼ਟ ਜਿਦੈ ਉਡਬਤ ਉਤਪਾਦਾ ਸਗਲ ਮਲੇਸ਼ ਕਰੋ ਰਣਕਾਤਾ ਜੇ ਅਸਤਿਤਾ ਸਣਨੀ ਪਰੇ ਤਿਨਕੇ ਦੁਸ਼ ਦੁਖਤ ਵਹਿ ਮਰੇ ਪੁਰਖ ਜੀਵਨ ਪਪਰੇ ਤਿਆਰੇ ਤਿਨਕੇ ਤਮ ਸੰਕਟ ਸਭ ਟਾਰੇ ਜੋ ਕੱਲ ਕੋ ਇੱਕ ਬਾਰ ਤੇ ਆਈ ਹੈ ਤਾਂ ਕੇ ਕਾਲ ਨਿਕਨੇ ਹੈ ਹਰ ਅੱਛਾ ਹੋਏ ਤਾਂ ਇਹ ਸਭ ਕਾਲਾ ਦੁਸ਼ਟ ਰਿਸ਼ਟ ਨੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਇ ਨ ਹਰਿਓ ਤਾਂ ਕੇ ਦਾਵ ਤਨ ਕਮੋ ਹਰਿਓ ਰਿਧ ਸਿੱਧ ਕਰਮ ਸਭ ਹੋਈ ਦੁਸ਼ਾਸ ਹੋ ਸਕਣ ਕੋਈ ਇੱਕ ਵਾਰ ਜਿੰਤ ਸਮਾਰਾ ਕਾਲ ਵਾਸਤੇ ਤਾਏ ਉਬਾਰਾ ਜਿਨ ਨਰ ਨਾਮ ਤਿਆਰੋ ਕਹਾ ਦਾਰ ਦੁਸ਼ ਦੋਖ ਤੇ ਰਹਾ ਖੜਕੇਤ ਮੈਂ ਸਣ ਤਿਆਰੀ ਆਪ ਹਾਥ ਦੇ ਲਿਓ ਬਾਰੀ ਸਭ ਠੌਰ ਮੋਹ ਹੋ ਸਾਏ ਦੁਸ਼ ਦੋਖ ਤੇ ਲਿਓ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਨ ਸਵਰਾਤਾ ਕਿਲਵੇ ਸਗਲ ਦੇਹ ਕੋ ਹਰਤਾ ਦੁਸ਼ ਦੋਖੀਅਨ ਕੋ ਸਹਿ ਕਰਤਾ ਸ੍ਰੀ ਤੁਜਾ ਭੈ ਦੇ ਅੱਲਾ ਪੂਨ ਕਰਾ ਗ੍ਰੰਥ ਕਾਲਾ ਮਨ ਵਾਂਛਿਤ ਬਲ ਪਾਵੇ ਸੋਈ ਦੁਖ ਨੰਦ ਸਹਿ ਵਿਆਪਤ ਕੋਈ ਅੜਿਲ ਸੁਨੇ ਗੁੰਗ ਜੋ ਜਾਇ ਸਰਸਨਾ ਪਾਵੇ ਸੁਨੇ ਮੂਰ ਚਿਤ ਲਾਏ ਚਤਰਤਾ ਆਵੇ ਦੁਖ ਦਰਦ ਭਉ ਨਿਕ ਨਾ ਤਿੰਨ ਨਰ ਕੇ ਰਹੇ ਹੋ ਜੋ ਜਾ ਕੀ ਏਕ ਵਾਰ ਚੌਪੀ ਕੋ ਕਹਿ ਚੌਪੀ ਸੰਮਨ ਸਤਰਾ ਸਹਿਜਪਣ ਜੈ ਅਰਧ ਸਹਿਜਪਣ ਤੀਨ ਕਹੀ ਜੈ ਭਾਦਰੋ ਸੁਧੀ ਅਸ਼ਟਮੀ ਰਵਿਵਾਰਾ ਤੀਰਥ ਤਦਰਵ ਗਨ ਸੁਧਾਰਾ ਸੋਈਏ ਪਾਏਂਗੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤੇਰੇ ਨੀ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸੁਵੇ ਵੋ ਭੇਦ ਕਹੇ ਹਮ ਏਕ ਨਾ ਜਾਣਿਓ

ਪਾਇਆ ਕਹੇ ਨਾਨ ਜਿਸਨੂੰ ਆਪ ਤੁਠਾ। ਤੈਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਾਲੀ ਚੱਲ ਆ ਨਾਲੀ ਭਗਤਾਂ ਕੇਰੀ ਵਿਖਮ ਮਾਰ ਚੱਲਣਾ ਲਭ ਲੋ ਓੰਕਾਰ ਤਾਂ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ। ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਾਰ ਵਾਸਨਾ ਸਮਾਣੀ ਕਹੇ ਨਾਨ ਚਾਲ ਭਗਤਾਂ ਜੁਗ ਹੋ ਜੁਗ ਨਾਲੀ ਜਿਉਂ ਤੂੰ ਚਲਾਏ ਤੇ ਚੱਲੇ ਸਵਾਮੀ ਹੋਰ ਕਿਹਾ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤੇ ਵੇ ਚੱਲੇ ਜਿਨ੍ਹਾਂ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਏ ਸੇ ਹਾਰਾ ਸਦਾ ਧਿਆਵੇ ਇਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜਿਉਂ ਭਾਵੇ ਤਿਵੇ ਚਲਾਵੇ ਉਹ ਸੋਏ ਲਾ ਸ਼ਬਦ ਸੁਹਾਵਾ ਸ਼ਬਦ ਉਹ ਸੁਹਾਵਾ ਸਦਾ ਸੋਲਾ ਸਤਿਗੁਰੂ ਸੁਣਾਇਆ ਇਹੋ ਤਿਨਕੇ ਮਨ ਵਸਾਜਨ ਧੁਰੋਂ ਲਿਖਿਆ ਆਇਆ ਫਿਰ ਇੱਕ ਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੋਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਘੁੱਟਾਮ ਸਹਿਤ ਸੋ ਪਵਿੱਤ ਸੰਗ ਸਭਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨ ਸੇ ਪਵਿੱਤ ਜਿਨੀ ਗੁਰਮੁਖਾਰਾ ਧਿਆਇਆ ਕਰਮੀ ਸਹਿਜ ਨਾ ਉਪਜੇ ਬਿਨ ਸਹਿਜੇ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸੇ ਜੀਓ ਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਤੋਂ ਵੋ ਸ਼ਬਦ ਲਾਗੋ ਹਰਸੋਂ ਰਹੋ ਚਿਤ ਲਾਏ ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੇ ਸਹਿਜ ਸਾਹਿਬ ਜਾਏ ਜੀਉ ਮੈਲੇ ਬਾਹਰੋਂ ਨਿਰਮਲ ਮਾਰੋਂ ਨਿਰਮਲ ਜੀਉ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ ਏ ਤਿਸਨਾ ਵੱਡਾ ਰੋਗ ਲਗਾ ਮਨ ਮਨੋਂ ਵਸਾਰਿਆ ਵੇਦਾਂ ਮੇ ਨਾਮ ਉੱਤਮ ਸੋ ਸੁਣੇ ਨਾ ਏ ਫਿਰੇ ਜਿਉਂ ਬਿਤਾਲਿਆ ਕਹੇ ਨਾਨ ਜਿਨ ਸਤਿ ਤਜਾ ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੁਆਏ ਪਹੁੰਚੇ ਨਾ ਹੀ ਮਨਸਾ ਸਤ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਣ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਣ ਨਾਲੇ ਗੁਰ ਕੇ ਚਰਨ ਹਿਰਦੇ ਧਿਆਏ ਅੰਤਰਾਤਮੇ ਸਮਾਲੇ ਆਪ ਛੱਡ ਸਦਾ ਰਹੇ ਪੜਨੇ ਗੁਰਬਿਨੇ ਔਰ ਨ ਜਾਣੇ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਉਰਤੇ ਕੋਈ ਪੁੱਛੋ ਵੇਖੀਆ ਜਾਏ ਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚੜਨੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆ ਸਰਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੋ ਸਾਨ ਬਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਵ ਖਾਣੀ ਹਰ ਹਰ ਨਿਤ ਕਰੇ ਰਸਨਾ ਕਿਹਾ ਕਸੁ ਨਾ ਜਾਣੀ

ਸ਼ਬਦ ਰਤਨ ਜਿਤ ਮਨ ਲਾਗਾ ਏਹੋ ਆਸਮਾਉ ਸਭ ਸਿੱਧੀ ਮਨ ਮਿਲਿਆ ਸੱਚੇ ਲਾਇਆ ਭਾਉ ਆਪੇ ਹੀ ਰਾ ਰਤਨ ਆਪੇ ਜਿਸਨੂੰ ਦੇਹ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਜੜਾਓ ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮਰਤਾਏ ਹੁਕਮਰਤਾਏ ਆਪ ਵੇਖੇ ਗੁਰਮੁਖ ਕਿਸੇ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਕਸਿਉ ਲੈ ਬੁਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਜਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣੀ ਤੱਤੇ ਸਾਰ ਨਾ ਜਾਣੀ ਗੁਰੂ ਬਾਚੋ ਤੱਤੇ ਸਾਰ ਨਾ ਜਾਣੀ ਤੇ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਬਿਆਣੀ ਗੁਰ ਕਿਰਪਾ ਤੇ ਸੇਜਨ ਜਾਗੇ ਜਿੰਨਾ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅੰਧੇ ਨਾਲ ਲਿਵ ਲਾਗੇ ਜਾਗਤ ਰਹਿਣ ਬਿਆਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਸਾਰੀਏ ਮਨੋ ਕਿਉਂ ਵਸਾਰੀਏ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸਨੂੰ ਕਿਉਂ ਪਹੁੰਚ ਨਾ ਸਕੀ ਇਸਨੂੰ ਆਪਣੀ ਲਿਵ ਲਾਵੇ ਆਪਣੀ ਲਵੇ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ ਕਹੇ ਨਾਨਕੇ ਵਡਦਾਤਾ ਸੋ ਕਿਉਂ ਮਨੋ ਵਸਾਰੀਏ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਰ ਰਚਾਇਆ ਜਾ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲ

ਮੁੱਲ ਕਹਿ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਟੋਂ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ, ਵਿੱਚੋਂ ਆਪ ਜਾਏ ਜਿਸਦਾ ਜੀਉ ਤਿਸ ਮਿਲ ਰਹੇ, ਹਰ ਵਸੇ ਮਨਿਆਏ ਹਰ ਆਪ ਮੁਲਕ ਹੈ ਭਾਗ ਦਿਨਾਂ ਕੇ ਨਾਨਕਾ, ਜਿਨ ਹਰ ਪੱਲੇ ਪਾਇਆ ਰਾਸ ਮੇਰੀ ਮਨ ਵਣਜਾਰਾ, ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਓ ਜੀਓ ਲਾਹਾ ਖੱਟਿਓ ਦਿਹਾੜੀਏ, ਉਧਨ ਤਿਨਾ ਮਿਲਿਆ ਜਿਨਾ ਰਾਪੇ ਭਾਣਾ ਕਹੇ ਨਾਨਕਾ, ਰਾਸ ਮੇਰੀ ਮਨੋ ਆਵਣ ਜਾਰਾ ਏ ਰਸਨਾ, ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨ ਜਾਏ, ਤੇਰੀ ਪਿਆਸ ਨਾ ਜਾਏ, ਪਿਆਸ ਨ ਜਾਏ ਹੋਰ ਕਿਤੇ, ਜਿਚਰ ਹਰਸ ਪੱਲੇ ਨਾ ਪਾਏ, ਹਾਰਸ ਪਾਏ ਪੱਲੇ ਪੀਏ, ਹਾਰਸ ਬੋਲਣ ਤ੍ਰਿਸ਼ਨਾ ਲਾਗੇ ਆਏ, ਹਾਰਸ ਕਰਮੀ ਪਾਈਏ ਸਤਿਗੁਰ ਮਿਲੇ ਜਿਸ ਆਏ, ਕਹੇ ਨਾਨਕ ਹੋਰ ਸਭ ਵਿਸਰੇ ਜਾਂ ਹਰ ਵਸੇ ਮਨ ਆਏ।

ਸਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਦਾ ਦੂ ਜਗ ਮੈਂ ਆਇਆ ਮਨ ਚਾਓ ਪਿਆ ਪ੍ਰਭਾ ਗਮ ਸੁਣਿਆ ਹਰ ਮੰਗਲ ਗਾਓ ਸ੍ਰੀ ਗੁਰ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਗੀਏ ਸੋਗ ਦੁੱਖ ਨਾ ਵਿਆਪੈ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨੰਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰਸ ਭੋਗੋ ਕਹੇ ਨਾਨਕ ਪ੍ਰਭਾ ਮਿਲਿਆ ਕਰਨ ਕਾਰਨ ਜੋਗੋ।

ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਵ ਲਿਖਿਆ ਪਾਇਆ, ਕਹਿ ਨਾਨਕੇ ਸ੍ਰੀ ਪ੍ਰਵਾਨ ਹੋਆ। ਜਿਨ ਸਤਿਗੁਰ ਸਿਉ ਚਿਤ ਲਾਇਆ, ਏ ਨੇਤਰੋ ਮੇਰੇ ਹਰ ਤੁਮੇ ਜੋ ਤਰੀ, ਹਰ ਮਨ ਵਰਨ ਦੇਖੋ ਕੋਈ, ਹਰ ਵਿਨ ਵਰਨ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਏ ਵਿੱਚ ਸੰਸਾਰ ਤੁਮ ਦੇਖਦੇ ਹੋ, ਹਰ ਕਾ ਰੂਪ ਹੈ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁਝਿਆ ਜਾ ਵੇਖਾਂ, ਰਿਖ ਹੈ ਹਰ ਵਿਨ ਵਰਨ ਕੋਈ, ਕਹਿ ਨਾਨਕੇ ਨੇਤਰੰਦ ਸੇ ਸਤਿਗੁਰ ਮਿਲੀਏ, ਦਿਵ ਦ੍ਰਿਸ਼ਟ ਹੋਈ, ਏ ਸਰਵਣੋ ਮੇਰਿਓ, ਸੱਚੇ ਸੁਣਨੇ ਨੂੰ ਬਟਾਏ, ਸੱਚੇ ਸੁਣਨੇ ਨੂੰ ਬਟਾਏ, ਸਰੀਰ ਲਾਏ ਸੁਣੋ ਸਤਬਾਣੀ, ਜਿਸ ਮੰਤਨ ਹਰਿਆ ਹੋਆ, ਰਸਨਾ ਰਸ ਮਾਣੀ, ਸੱਚ ਲੱਖ ਵਡਾਣੀ, ਤਾਂ

ਰਾਜ ਭਾਵ ਨੇ ਇੱਕ ਨਾ ਦਸਵਾਂ ਦੁਆਰ ਦਿਖਾਇਆ। ਤੈ ਨੇ ਇੱਕ ਰੂਪ ਨਾਉ ਨਾਉ ਦਿਸਦਾ ਅੰਤ ਨਜਾਈ ਪਾਇਆ, ਕਹੇ ਨਾਨਕ ਹਰ ਪਿਆਰੇ ਜੀਓ।

ਨਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰਿਆ ਭਰਪੂਰੇ ਬਿਨਵੰਤ ਨਾਨਕ ਗੁਰ ਚੜਨ ਲਾਗੇ ਵਾਜੇ ਅਨਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀਓ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀਐ ਸਭਨਾਂ ਦਾ ਵੇਸਾਹੋ ਸੋ ਕਹੋ ਟਲ ਗੁਰ ਸੇਵੀਐ ਅਹਿੰਸ ਸਹਿਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੇ

ਇਹ ਸਮਾਂ ਉਸ ਮਹਾਨ ਗੁਰੂ ਦੀਆਂ ਵਡਿਆਈਆਂ ਦਾ ਸਮਾਂ ਹੈ, ਉਸ ਵੱਡੇ ਕਿਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ। ਬਾਬਾ ਜੀ ਬਚਨ ਕਰਿਆ ਕਰਦੇ ਸਨ, ਭਾਈ ਆਪਣੇ ਗੁਰੂ ਨੂੰ ਵੱਡਾ ਕਰ ਸਲਾਹੀਏ, ਵੱਡੇ ਤੋਂ ਵੀ ਵੱਡਾ ਕਹੋ, ਕਿਉਂਕਿ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਏਡਾ ਵੱਡਾ ਗੁਰੂ ਮਿਲਿਆ ਹੈ। ਸੋ ਆਓ ਸੁਆਬੀ, ਅੱਜ ਸੰਗਰਾਂਦ ਦਾ ਸ਼ੁਭ ਦਿਹਾੜਾ ਹੈ, ਉਸ ਮਹੀਨੇ ਦਾ ਪਾਠ ਆਪਾਂ ਕਰ ਲਏ, ਉਸ ਤੋਂ ਬਾਅਦ ਕੀਰਤਨ ਆਪਾਂ ਸਰਵਣ ਕਰਨਾ ਹੈ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਹੋਰਾਂ ਪਾਸੋਂ। ਸੋ ਆਓ ਮਹਾਨ ਦਿਹਾੜਾ ਬਹਾਦਰਾਂ ਦੇ ਸੰਗਰਾਂਦ ਦਾ, ਉਸ ਦਾ ਪਠਨ ਪਾਠ ਹੈ ਜੋ ਸਰਵਣ ਕਰੀਏ।

कार्य नाहीं केत पादों ए परम पुलाणिया

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਭਾਗਾਂ ਵਾਲਾ ਦਿਹਾੜਾ ਹੈ, ਸੰਗਰਾਂਦ ਦਾ ਸ਼ੁਭ ਦਿਹਾੜਾ। ਸਤਿਗੁਰਾਂ ਦੇ ਚਰਨਾਂ 'ਚ ਬੈਠ ਕਰਕੇ ਕੀਰਤਨ ਸਰਵਣ ਕਰੀਏ, ਸਤਿਗੁਰ ਰਹਿਮਤ ਕਰਨ ਸਾਨੂੰ ਆਪਣੇ ਚਰਨਾਂ ਦੇ ਨਾਲ ਇਸੇ ਤਰ੍ਹਾਂ ਜੋੜੀ ਰੱਖਣ, ਜਿਸ ਤਰ੍ਹਾਂ ਪਿਛਲਾ ਮਹੀਨਾ ਰਹਿਮਤਾਂ ਕੀਤੀਆਂ ਨੇ, ਬਖਸ਼ਾਂ ਕੀਤੀਆਂ ਨੇ, ਅਗਲਾ ਮਹੀਨਾ ਵੀ ਇਸੇ ਤਰ੍ਹਾਂ ਹੀ ਆਪਣੇ ਚਰਨਾਂ ਵਿੱਚ ਰੱਖਣ। ਆਓ ਕੀਰਤਨ ਸਰਵਣ ਕਰੋ ਜੀ। ਪਾਤਸ਼ਾਹ ਪਾ ਜੀ ਜਸਪਾਲ ਸਿੰਘ ਜੀ ਪਾਉਂਟਾ ਸਾਹਿਬ ਵਾਲੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਜੀ ਦੇ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀ ਮਾਉਂਟ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਜਸਪਾਲ ਸਿੰਘ ਜੀ, ਸ੍ਰੀ ਪਾਉਂਟਾ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਬਾਗ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਦਮਦਮੀ ਟਕਸਾਲ ਵਾਲੇ, ਉਹਨਾਂ ਪਾਸੋਂ ਸਰਵਣ ਕਰੀਏ। ਸੋ ਅੱਜ ਜੋ ਗੁਰੂ ਘਰ ਵਿਖੇ ਸਤਿਕਾਰਯੋਗ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ, ਉਹਨਾਂ ਮਹਾਂਪੁਰਸ਼ਾਂ ਦੇ ਜਨਮ ਦਿਹਾੜੀ ਦੀ ਖੁਸ਼ੀ ਵਿੱਚ ਸੰਗਤਾਂ ਵੱਲੋਂ ਸ੍ਰੀ ਖੰਡਪਾਠ ਸਾਹਿਬ ਆਰੰਭ ਹਨ। 10:30 ਸਮਾਪਤੀ ਹੋਣੀ ਹੈ। ਫਿਰ ਸਾਰਾ ਦਿਨ ਜੋ ਕਥਾ ਕੀਰਤਨ ਦੇ ਦੀਵਾਨ ਸਜਣੇ ਹਨ, ਆਪਣੇ ਕੋਲ ਆਏ ਦੁਪਹਿਰ ਦੇ ਦੀਵਾਨਾਂ ਵਿੱਚ ਭਾਈ ਸਰਬਜੀਤ ਸਿੰਘ ਲਾਡੀ, ਉਹ ਵੀ ਪਹੁੰਚੇ ਹਨ ਕੱਲ੍ਹ ਤੋਂ ਦੁਪਹਿਰੇ ਤਕਰੀਬਨ 1:15 ਤੋਂ ਲੈ ਕੇ 2:30 ਤੱਕ ਆਪ ਸੰਗਤਾਂ ਨੂੰ ਕੀਰਤਨ ਦੌਰਾਨ ਨਿਹਾਲ ਕਰਨਗੇ ਜੀ। ਸੋ 30 ਤਰੀਕ ਨੂੰ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਉਹਨਾਂ ਦਾ ਸੰਪੂਰਨਤਾ ਦਿਵਸ ਹੈ, ਉਸ ਦਿਨ ਜੋ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਵੀ ਹੋਣੀ ਹੈ, ਸਭ ਸੰਗਤਾਂ ਨੇ ਹਾਜ਼ਰੀ ਲਵਾਉਣੀ। ਅੱਜ ਜੋ ਸੰਗਤਾਂ ਵੱਲੋਂ ਰੋਸ ਮੁਜ਼ਾਹਰਾ ਵੀ ਕੀਤਾ ਜਾ ਰਿਹਾ ਹੈ, ਆਪ ਜੀਆਂ ਨੇ ਉੱਥੇ ਵੀ ਹਾਜ਼ਰੀ ਭਰਨੀ ਜੀ। ਆਓ ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਕਿਰਪਾ ਨਿਧ। ਰੂਹਾਨੀਅਤ ਦੇ ਭੰਡਾਰ ਕੇ ਜ਼ਾਹਰ ਜ਼ਹੂਰ ਹੈ ਕੇ ਹਾਜ਼ਰ ਹਜ਼ੂਰ ਹੈ, ਹਮੇਸ਼ੁਲ ਸਲਾਮ ਹੈ, ਸਮਸਤੁਲ ਕਲਾਮ ਹੈ।

ਕਦੇ ਕੋਈ ਕੀਮਤ ਨਹੀਂ ਪੈਂਦੀ। ਉਹਨਾਂ ਸਵਾਸਾਂ ਨੂੰ ਗੁਰੂ ਸ਼ਬਦ ਦੁਆਰੇ ਗੁਰੂ ਸੰਗਤ ਵਿੱਚ ਚੌਂਕੜੇ ਮਾਰ ਕੇ ਗੁਰਮੰਤਰ ਦੇ ਜਾਪ ਕਰਕੇ ਆਸਾ ਜੀ ਕੀ ਵਾਰ ਦੇ ਕੀਰਤਨ ਸਰਵਣ ਕਰਕੇ

ਕਾਪੁ ਉਤਾਰ। ਜੋ ਸਰ ਸਾਈ ਨਾ ਨਿਵੈ ਸੋ ਸਰ ਕੀ ਜੈ ਕਾਏ, ਕੁੰਨੇ ਹੇਠ ਜਲਾਈ ਐ ਬਾਲਣ ਸੰਧੀ ਥਾਈ। ਗਰੀਬ ਨਿਵਾਜ ਕਹਿੰਦੇ ਚਿੜੀ ਚਹੁਕੀ ਪਹ ਫੋਟੀ, ਵਗਣ ਬਹੁਤ ਤਰੰਗ ਅਚਰਜ ਰੂਪ ਸੰਤਨ ਰਚਹਿ, ਨਾਨਕ ਨਾਮ ਹੈ ਰੰਗ। ਵੱਡਿਆਂ ਭਾਗਾਂ ਵਾਲਿਓ, ਗੁਰੂ ਦਰਬਾਰ ਵਿੱਚ ਜੁੜ ਬੈਠਿਓ ਅਤੇ ਮਹਾਨ ਤਪੱਸਵੀ ਮਹਾਨ ਆਤਮਾ ਮਹਾਂਪੁਰਖ ਸੰਤ ਬਾਬਾ ਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਖ ਗੁਰੂ ਸਵਾਰੀਆਂ ਸੰਗਤਾਂ ਨੇ ਰਲ ਮਿਲ ਕਰਕੇ

ਕਿਰਿਆ ਨੂੰ ਦੁਬਾਰਾ ਦੁਬਾਰਾ ਯਾਦ ਕਰਨ ਵਾਸਤੇ, ਨਾਮ ਅਭਿਆਸ ਵਿੱਚ ਹੋਰ ਸੁਰਤੀ ਬਿਰਤੀ ਲਾਉਣ ਵਾਸਤੇ, ਮਹਾਂਪੁਰਸ਼ਾਂ ਦੀ ਯਾਦ ਮਨਾਉਂਦਿਆਂ ਹੋਇਆਂ ਪਰਸੋਂ ਰੋਜ਼ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਹੀ ਪ੍ਰਾਰੰਭ ਨੇ। ਜਿਸ ਵੇਲੇ ਕਥਾ

ਉਸ ਦੇ ਮੁਤਾਬਕ ਅੱਜ ਭਾਦਰੋਂ ਦੀ ਸੰਗਰਾਂਦ ਦਾ ਦਿਹਾੜਾ ਵੀ ਹੈ। ਭਾਦੋਏ ਭਰਮ ਭੁਲਾਣੀਆ, ਦੂਜੇ ਲੱਗਾ ਹੇਤ, ਲੱਖ ਸਿੰਗਾਰ ਬਣਾਇਆ ਕਾਰਜ ਨਾਹੀ ਕੇਤ, ਜਿਤ ਦਿਨ ਦੇਹ ਬਿਣ ਸਸੀ, ਤਿਤ ਵੇਲਾ ਕੈ ਸਨ ਪ੍ਰੇਟ, ਪਕੜ ਚਲਾਇਣ ਦੂਤ ਜਮ, ਕਿਸੇ ਨਾ ਦੇਨੀ ਭੇਤ, ਛੱਡ ਖੜੋਤੇ ਖਿਣੈ ਮਾਹੇ, ਜਿਨ ਸਿਉ ਲੱਗਾ ਹੇਤ, ਹੱਥ ਮਰੋੜੈ ਤਨ ਕਪੈ, ਸਿਆਹ ਹੋਵਾ ਸੇਤ, ਜਿਹਾ

ਦੱਸੇ ਭਾ ਦੋਏ ਨਰਕ ਨ ਪਾਈਐ ਗੁਰ ਰੱਖਣ ਵਾਲਾ ਹੇਤ ਮਹਾ ਦਿਵਸ ਮੂਰਤ ਭਲੇ ਜਿਸ ਕਉ ਨਦਰ ਕਰੇ ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰਿਓ ਮਹੀਨੇ ਦਿਹਾੜੇ ਕੜੀਆਂ ਸਾਰੇ ਦੀਆਂ ਸਾਰੀਆਂ ਸਫਲੀਆਂ ਜੇ ਜਦੋਂ ਚੇਤੇ ਆ ਜਾਵੇ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ। ਗੁਰੂ ਸਵਾਰੀ ਸੰਗਤ ਜੀ ਅੰਮ੍ਰਿਤ ਵੇਲੇ ਸੱਚੇ ਪਾਤਸ਼ਾਹ ਆਦਿ ਗੁਰੂ ਗ੍ਰੰਥ ਸਾਹਿਬ ਜੀ ਨੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਖੁੱਲੇ ਦੀਦਾਰੇ ਬਖਸ਼ੇ ਨੇ ਅਤੇ ਬੇਅੰਤ ਸੰਗਤਾਂ ਨੇ ਦੀਦਾਰ ਕੀਤੇ। ਗੁਰੂ ਕਾ ਮੁੱਖ ਵਾਕ ਦਰਗਾਹੀ ਫੁਰਮਾਨ ਸੰਗਤਾਂ ਬਹੁਤ ਪਿਆਰ ਵਿੱਚ ਸਰਵਣ ਕਰਦੀਆਂ ਨੇ ਜੀ। ਅੱਜ ਦੇ ਅੰਮ੍ਰਿਤ ਬਚਨ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 719 ਅਤੇ 720 ਤੇ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਅੰਮ੍ਰਿਤ ਬਚਨਾਂ ਦੀ ਦਾਤ ਗੁਰੂ ਖਾਲਸਾ ਜੀ ਪ੍ਰਾਪਤ ਹੋਈ ਹੈ। ਆਓ ਅੱਜ ਦੇ ਅੰਮ੍ਰਿਤ ਬਚਨਾਂ ਨਾਲ

ਧੰਨ ਗੁਰੂ ਰਾਮਦਾਸ ਜੀ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦਿਓ ਜਿਸ ਦੇਖ ਚਰਨ ਅਗਨ ਹਰਿਓ ਨਿਸਬਾਸਰ ਏਕ ਸਮਾਨ ਧਿਆਨ ਸੋ ਨਾਮ ਸੁਣੇ ਸੁਤ ਭਾਨ ਡਰਿਓ

ਹੱਥ ਧਰਿਓ। ਭੱਟ ਸਾਹਿਬਾਨ ਜੀ ਕਹਿੰਦੇ ਗੁਰੂ ਰਾਮਦਾਸ ਜੀ ਸਾਡੀ ਲਾਜ ਰੱਖ ਲਿਓ। ਕਿਵੇਂ ਰੱਖੋ? ਅਵ ਰਾਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਭਗਤ ਪ੍ਰਹਿਲਾਦ ਕੀ।

ਅੰਮ੍ਰਿਤ ਛਾੜ ਵਿਖੈ ਵਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉੱਤਮ ਪੰਥ ਸੁਣਿਓ ਗੁਰ ਸੰਗਤ,

ਜੜ੍ਹ ਤੋਂ ਭਾਵ ਸੇਵਕ ਜਿਹੜਾ ਦਾਸ ਬਣ ਗਿਆ ਹੈ, ਗੁਰੂ ਘਰ ਦਾ ਅਨਨ ਸੇਵਕ ਬਣ ਗਿਆ ਹੈ, ਉਹ ਰਮੇ ਹੋਏ ਰਾਮ ਜੀ ਦੇ ਹਮੇਸ਼ਾ ਗੁਣ ਗਾਉਂਦਾ, ਉਹਦੀ ਵਡਿਆਈ ਕਰਦਾ ਹੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਾਨੇ, ਹਰ ਜਨ ਕੋ ਇਹੀ ਸੁਹਾਵਾ। ਬੜੇ ਪਿਆਰੇ ਬੋਲਦੇ, ਹਰ ਜਨ ਕੋ, ਜਿਹੜਾ ਹਰੀ ਦਾ ਸੇਵਕ ਹੈ ਉਹਨੂੰ ਕੀ ਸੋਭਦਾ? ਇਹੀ ਸੁਹਾਵਾ, ਇਹੀ ਬਚਨ ਜਿਹੜੇ ਉਹਨੂੰ ਸੋਭਨੀਕ ਹੁੰਦੇ ਨੇ, ਇਹਦੇ ਵਿੱਚ ਹੀ ਉਹ ਰਚਿਆ ਮਿਚਿਆ ਰਹਿੰਦਾ ਹੈ। ਗੁਰੂ ਅਰਜਨ ਦੇਵ ਕਿਰਪਾਲੂ ਜੀ, ਦੱਸੋ ਕਿਵੇਂ ਰਚਿਆ ਰਹਿੰਦਾ ਹੈ ਹਰੀ ਦਾ ਸੇਵਕ ਜਿਹੜਾ ਹੈ? ਗੁਰੂ ਅਰਜਨ ਦੇਵ ਕਿਰਪਾਲੂ ਜੀ ਕਿਰਪਾ ਕਰਦੇ, ਜਿਵੇਂ ਰਾਜਾ ਪੁਰਸ਼ ਰਾਜ ਵਿੱਚ ਉਲਝਿਆ ਰਹਿੰਦਾ ਹੈ, ਜਿਵੇਂ ਕੋਈ ਅਭਿਮਾਨੀ ਪੁਰਸ਼ ਅਭਿਮਾਨ ਦੇ ਵਿੱਚ ਹੀ ਰਚਿਆ ਰਹਿੰਦਾ ਹੈ, ਜਿਵੇਂ ਲੋਭੀ ਜਿਹੜਾ ਲੋਭ ਦੇ ਵਿੱਚ ਰਚਿਆ ਰਹਿੰਦਾ ਹੈ, ਤੇਵੇਂ ਜਿਹੜਾ ਮੇਰੇ ਗੁਰ ਕਿਰਪਾਲੂ ਦਾ ਤਾਰ ਜੀ ਦਾ ਸੇਵਕ ਹੈ, ਉਹ ਨਾਮ ਬਾਣੀ ਵਿੱਚ ਇੱਕ ਮਿਕ ਹੋਇਆ ਰਹਿੰਦਾ ਹੈ। ਰਾਜਨ ਮੈਂ ਰਾਜਾ ਉਰਜਾਇਓ, ਮਾਨਣ ਮੈਂ ਅਭਿਮਾਨੀ, ਲੋਭਣ ਮੈਂ ਲੋਭੀ ਲੋਭਾਇਓ, ਤਿਉਂ ਹਰ ਰੰਗ ਰਚੇ ਗਿਆਨੀ, ਹਰ ਜਨ ਕੋ ਇਹੀ ਸੁਹਾਵਾ। ਜਿਵੇਂ ਗਿਆਨ ਵਾਲਾ ਪੁਰਸ਼ ਗਿਆਨ ਦੇ ਵਿੱਚ ਮਸਤ ਰਹਿੰਦਾ ਹੈ, ਰਾਜਾ ਰਾਜ ਦੇ ਵਿੱਚ ਮਸਤ ਰਹਿੰਦਾ, ਜੇ ਲੋਭੀ ਲੋਭ ਦੇ ਵਿੱਚ ਮਸਤ ਰਹਿੰਦਾ, ਹੰਕਾਰੀ ਨੂੰ ਕੁਝ ਸੁੱਝਦਾ ਹੀ ਨਹੀਂ ਹੈ। ਵੇਖੋ ਕਿੰਨੇ ਗੰਭੀਰ ਵਾਲੇ ਅੰਮ੍ਰਿਤ ਬਚਨ ਨੇ। ਰਾਜਨ ਮੈਂ ਰਾਜਾ ਉਰਜਾਇਓ, ਉਲਝਿਆ ਰਹਿੰਦਾ ਹੈ, ਮਾਨਣ ਮੈਂ ਅਭਿਮਾਨੀ, ਲੋਭਣ ਮੈਂ ਲੋਭੀ ਲੋਭਾਇਓ, ਤਿਉਂ ਹਰ ਰੰਗ ਰਚੇ ਗਿਆਨੀ, ਹਰ ਜਨ ਕੋ ਇਹੀ ਸੁਹਾਵੇ। ਜਿਹੜਾ ਹਰੀ ਦਾ ਸੇਵਕ ਹੈ ਨਾ, ਉਹਨੂੰ ਇਹੀ ਸੋਭਨੀਕ ਹੁੰਦਾ ਹੈ, ਉਹ ਹਮੇਸ਼ਾ ਸਤਨਾਮ ਸ਼੍ਰੀ ਵਾਹਿਗੁਰੂ ਜੀ ਦੇ ਜਾਪ ਨੂੰ ਜਪਦਾ ਰਹਿੰਦਾ। ਜਿਵੇਂ ਸੰਤ ਬਾਬਾ ਜੀਤ ਸਿੰਘ ਜੀ ਅਨਸਾਲੀ ਵਾਲਿਆਂ ਨੂੰ ਹੋਰ ਕੋਈ ਬਚਨ ਨਹੀਂ ਹੈ, ਉਹਨਾਂ ਨੂੰ ਕੇਵਲ ਗੁਰੂ ਗੁਰੂ ਗੁਰੂ ਗੁਰੂ ਜੀ ਦਾ ਜਾਪ ਹਮੇਸ਼ਾ ਯਾਦ ਰਹਿੰਦਾ ਸੀ, ਆਪ ਜਪਦੇ ਸੀ, ਹੋਰਾਂ ਨੂੰ ਜਪਾਉਂਦੇ ਸੀ। ਕਮਾਲ ਦੀ ਗੱਲ ਇਹ ਹੁੰਦੀ ਸੀ, ਜਿਹੜੇ ਮੁੱਖ ਤੋਂ ਬੋਲ ਕਹਿ ਦਿੰਦੇ ਸੀ ਉਹ ਬਿਲਕੁਲ ਪੂਰੇ ਹੁੰਦੇ ਸਨ। ਕਿਉਂ ਹੁੰਦੇ ਸੀ? ਪ੍ਰਭ ਜੀ ਵਸੈ ਸਾਧ ਕੀ ਰਸਨਾ, ਜਿਹੜਾ ਮੇਰਾ ਰੱਬ ਪਰਮਾਤਮਾ ਹੈ ਨਾ, ਉਹ ਅਭਿਆਸੀਆਂ ਨਾਮ ਵਾਲੇ ਗੁਰਮੁਖਾਂ ਦੀ ਰਸਨਾ ਤੇ ਹਮੇਸ਼ਾ ਵਸਦਾ ਹੀ ਰਹਿੰਦਾ ਹੈ। ਉਹ ਸੁਭਾਵਿਕ ਬੋਲ ਕਹਿ ਜਾਂਦੇ ਨੇ, ਉਹ ਪੂਰੇ ਦੇ ਪੂਰੇ ਹੋ ਜਾਂਦੇ ਨੇ। ਹਰ ਜਨ ਕੋ ਇਹੀ ਸੁਹਾਵੈ, ਪੇਖ ਨਿਕਟ ਕਰ ਸੇਵਾ ਸਤਿਗੁਰ, ਹਰ ਕੀਰਤਨ ਹੀ ਤ੍ਰਿਪਤਾਵੈ। ਫਿਰ ਸਾਹਿਬ ਜੀ ਕਹਿੰਦੇ, ਅਮਲਣ ਮੈਂ ਅਮਲੀ ਲਪਟਾਇਓ, ਭੂਮਣ ਭੂਮ ਪਿਆਰੀ, ਜਿਵੇਂ ਅਮਲੀ ਪੁਰਸ਼ ਅਮਲ ਵਿੱਚ ਲਪਟਾਏ ਮਾਣ ਹੈ, ਜਗੀਰਦਾਰ ਜਿਹੜਾ ਉਹ ਜਗੀਰ ਜ਼ਮੀਨ ਦੇ ਵਿੱਚ ਲਪਟਾਏ ਮਾਣ ਹੈ, ਅਮਲਣ ਮੈਂ ਅਮਲੀ ਲਪਟਾਇਓ, ਭੂਮਣ ਭੂਮ ਪਿਆਰੀ, ਖੀਰ ਸੰਗ ਬਾਰਕ ਹੈ ਲੀਨਾ, ਪ੍ਰਭ ਸੰਤ ਐਸੇ ਹਿਤਕਾਰੀ। ਜਿਵੇਂ ਅਮਲੀ ਅਮਲ ਦੇ ਵਿੱਚ ਹੈ, ਜਗੀਰਦਾਰ ਜ਼ਮੀਨ ਦੇ ਵਿੱਚ ਹੈ, ਤੇ ਛੋਟਾ ਜਿਹਾ ਕਾਕਾ ਬੱਚਾ ਬਾਲਕਾ ਉਹ ਕੇਵਲ ਮਾਤਾ ਜੀ ਦੇ ਦੁੱਧ ਨਾਲ ਮਸਤ ਹੋਇਆ ਰਹਿੰਦਾ ਹੈ, ਤੇਵੇਂ ਜਿਹੜੇ ਰੱਬ ਦੇ ਪਿਆਰੇ ਮਹਾਤਮਾ ਹੁੰਦੇ, ਸੇਵਕ ਹੁੰਦੇ ਨੇ, ਉਹ ਤੇਵੇਂ ਮੇਰੇ ਗੁਰੂ ਦੇ ਨਾਮ ਵਿੱਚ ਮਸਤ ਹੋ ਜਾਂਦੇ ਨੇ। ਕਿੰਨੇ ਅੰਮ੍ਰਿਤ ਗਹਿਰਾਈ ਵਾਲੇ ਬੋਲ ਨੇ ਮੇਰੇ ਗੁਰਦੇਵਾਂ ਦੇ। ਸਾਹਿਬ ਜੀ ਕਹਿੰਦੇ, ਅਮਲਨ ਮੈਂ ਅਮਲੀ ਲਪਟਾਇਓ, ਭੂਮਣ ਭੂਮ ਪਿਆਰੀ, ਖੀਰ ਸੰਗ ਬਾਰਕ ਹੈ ਲੀਨਾ, ਪ੍ਰਭ ਸੰਤ ਐਸੇ ਹਿਤਕਾਰੀ। ਵਿਦਿਆ ਮੈਂ ਵਿਦਿਅੰਸੀ ਰਚਿਆ, ਨੈਣ ਦੇਖ ਸੁਖ ਪਾਵੈ, ਜੈਸੇ ਰਸਨਾ ਸਾਧ ਲੁਭਾਨੀ, ਤਿਉ ਹਰ ਜਨ ਹਰ ਗੁਣ ਗਾਵੇ। ਜਿਵੇਂ ਵਿਦਿਆ ਵਾਲਾ ਪੁਰਸ਼ ਗ੍ਰੰਥ ਪੜ੍ਹਨ ਵਿੱਚ ਮਸਤ ਰਹਿੰਦਾ ਹੈ, ਵਿਦਿਆ ਮੈਂ ਵਿਦਿਅੰਸੀ ਰਚਿਆ, ਨੈਣ ਦੇਖ ਸੁਖ ਪਾਵੈ, ਜਿਵੇਂ ਜੇ ਉਹ ਨੇਤਰਾਂ ਨਾਲ ਵਿਦਿਆ ਪੜ੍ਹਦਾ ਉਹਨੂੰ ਆਨੰਦ ਜਿਹਾ ਮਿਲਦਾ, ਸੁੱਖ ਮਿਲਦਾ ਹੈ। ਵਿਦਿਆ ਮੈਂ ਵਿਦਿਅੰਸੀ ਰਚਿਆ, ਨੈਣ ਦੇਖ ਸੁਖ ਪਾਵੈ, ਜੈਸੇ ਰਸਨਾ ਸਾਧ ਲੁਭਾਨੀ, ਜਿਵੇਂ ਰਸਨਾ ਜੀਵਾ ਜਿਹੜੀ ਹੈ ਸਵਾਦਾਂ ਦੇ ਵਿੱਚ ਮਸਤ ਰਹਿੰਦੀ ਹੈ, ਉਹਨਾਂ ਵਿੱਚ ਹੀ ਉਲਝੀ ਰਹਿੰਦੀ ਹੈ, ਖੱਟਾ ਹੈ, ਮਿੱਠਾ ਹੈ, ਥੋੜ੍ਹਾ ਜਿਹਾ ਸਲੂਣਾ ਜਿਹਾ ਹੈ, ਉਹ ਸਵਾਦ ਲੈਣ ਵਿੱਚ ਜਿਵੇਂ ਜਵਾਨ ਮਸਤ ਰਹਿੰਦੀ ਹੈ। ਵਿਦਿਆ ਮੈਂ ਵਿਦਿਅੰਸੀ ਰਚਿਆ, ਨੈਣ ਦੇਖ ਸੁਖ ਪਾਵੈ, ਜੈਸੇ ਰਸਨਾ ਸਾਧ ਲੁਭਾਨੀ, ਤਿਉਂ ਹਰ ਜਨ ਹਰ ਗੁਣ ਗਾਵੈ। ਤੇਵੇਂ ਜਿਹੜਾ ਸੇਵਕ ਹੈ ਉਹ

ਅੱਖੋ ਗੱਜ ਕੇ ਸਤਨਾਮ ਸ਼੍ਰੀ ਵਾਹਿਗੁਰੂ। ਹਟਵਾਣੀ ਮਾਹੇ ਹਟ ਚੀਤ, ਤੁਹਾਨੂੰ ਪਤਾ ਜਿਹੜਾ ਬਾਣੀਆਂ ਪੁਰਸ਼ ਹੈ ਹੱਟ ਦਾ ਕੰਮ ਕਰਨ ਵਾਲਾ ਹੈ, ਉਹਦਾ ਹੱਟ ਵਿੱਚ ਚਿੱਤ ਲੱਗਾ ਹੈ, ਸਮਾਨ ਤੋਲਦਾ ਤੋਲਦਾ ਗੱਲਾਂ ਕਰਦਾ ਚਿੱਤ ਉਹਦੇ ਵਿੱਚ ਹੀ ਲੱਗਾ ਰਹਿੰਦਾ ਹੈ। ਹਟਵਾਣੀ ਮਾਹੇ ਹਟ ਚੀਤ, ਜੂਆਰੀ ਜੂਏ ਮਾਹੇ ਚੀਤ, ਤੇ ਤੁਹਾਨੂੰ ਪਤਾ ਜਿਹੜਾ ਜੂਆ ਖੇਡਣ ਵਾਲਾ ਹੈ ਉਹ ਤੇ ਬਸ ਇੱਧਰ ਉੱਧਰ ਖੇਡ ਵਿੱਚ ਜੂਏ ਬਾਜ ਵਿੱਚ ਰਚਿਆ ਰਹਿੰਦਾ, ਉਹਦਾ ਚਿੱਤ ਜੂਏ ਤੋਂ ਜੁਰੋ ਜਿੰਨਾ ਖੰਬੇ ਸਜੇ ਨਹੀਂ ਜੇ ਜਾਂਦਾ। ਜੁਆਰੀ ਜੂਏ ਮਾਹੇ ਚੀਤ, ਅਮਲੀ ਜੀਵੈ ਅਮਲ ਖਾਏ, ਜਿਵੇਂ ਅਮਲੀ ਪੁਰਸ਼ ਅਮਲ ਖਾ ਕੇ ਜਿਉਂਦਾ, ਅਮਲੀ ਅਮਲ ਨਾ ਅੰਬੜ ਮੱਛੀ ਨੀਰ ਨਾ ਹੋਏ, ਜੋ ਰੱਤੇ ਸੇ ਆਪਣਾ ਤਿੰਨ ਭਾਵੈ ਸਭ ਹੋਏ। ਤਿਵੇਂ ਰੱਬ ਦੇ ਪਿਆਰੇ ਜਿਹੜੇ ਸੇਵਕ ਨੇ ਉਹ ਨਾਮ ਦੇ ਵਿੱਚ ਰੱਤੇ ਰਹਿੰਦੇ ਨੇ। ਜੂਆਰੇ ਜੂਏ ਮਾਹੇ ਚੀਤ, ਅਮਲੀ ਜੀਵੈ ਅਮਲ ਖਾਏ, ਤਿਉਂ ਹਰਜਣ ਜੀਵੈ ਨਾਮ ਧਿਆਏ। ਜਿਹੜਾ ਸੇਵਕ ਹੈ ਉਹ ਤਾਂ ਜਿਉਂਦਾ ਹੈ ਜਦੋਂ ਨਾਮ ਮਿਲਦਾ, ਜਿਵੇਂ ਹੱਟ ਵਾਲਾ ਹੱਟ ਵਿੱਚ ਜਿਉਂਦਾ ਹੈ, ਅਮਲੀ ਪੁਰਸ਼ ਅਮਲ ਵਿੱਚ ਜਿਉਂਦਾ ਹੈ, ਜੁਆਰੀ ਜੂਏ ਦੇ ਵਿੱਚ ਹੈ, ਜਿਹੜਾ ਰੱਬ ਦਾ ਪਿਆਰਾ ਸੇਵਕ ਹੈ ਉਹ ਨਾਮ ਦੇ ਵਿੱਚ ਹੈ। ਮੇਘ ਸਮੇਂ ਮੋਰ ਨਿਰਤਕਾਰ, ਚੰਦ ਦੇਖ ਬਿਕਸੇ ਕੌਲਾਰ, ਬਾਰਕ ਮਾਤਾ ਦੇਖ ਆਨੰਦ, ਤਿਉਂ ਹਰ ਜਣ ਜੀਵ ਹੈ ਜਪ ਗੋਬਿੰਦ। ਤੁਹਾਨੂੰ ਪਤਾ ਜਦੋਂ ਬੱਦਲ ਆਉਂਦੇ ਨੇ ਮੋਰ ਨੂੰ ਕਹਿਣ ਦੀ ਲੋੜ ਨਹੀਂ, ਉਹ ਪਹਿਲਾਂ ਆਪੇ ਹੀ ਪਾਉਂਦਾ ਹੈ, ਉਹ ਆਪੇ ਹੀ ਨੱਚਦਾ, ਜਿਵੇਂ ਜਿਵੇਂ ਬੱਦਲਾਂ ਦੀਆਂ ਘਟਾ ਚੜ ਕੇ ਆਉਂਦੀਆਂ ਜੇ

ਰਹਿੰਦੀ ਹੈ। ਧੌਣ ਬੇਸ਼ੱਕ ਉਹਦੀ ਟੁੱਟ ਜਾਵੇ ਪਰ ਪੈਰ ਨਹੀਂ ਜੇ ਹਿਲਾਉਂਦੀ, ਪਹੁੰਚੇ ਸੱਜੇ ਖੱਬੇ ਨਹੀਂ ਜੇ ਕਰਦੀ। ਜਿਵੇਂ ਬਾਰਕ ਮਾਤਾ ਨੂੰ ਮਾਤਾ ਵੱਲੇ ਵੇਖ ਕੇ, ਮਾਤਾ ਬਾਰਕ ਵੱਲੇ ਵੇਖ ਕੇ ਆਨੰਦ ਆਨੰਦ ਹੋ ਜਾਂਦੀ ਹੈ, ਤੇਵੇਂ ਜਿਹੜਾ ਸੇਵਕ ਹੈ ਮੇਰੇ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾ ਕੇ ਆਨੰਦ ਵਿੱਚ ਆ ਜਾਂਦਾ ਹੈ। ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਵਚਨ, ਹਰ ਜਣ ਰਾਮ ਨਾਮ ਗੁਣ ਗਾਵੇ। ਗੁਣ ਦਾ ਅਰਥ ਵਡਿਆਈ, ਮੇਰੇ ਵਾਹਿਗੁਰੂ ਜੀ ਦੀਆਂ ਖੂਬੀਆਂ, ਮੇਰੇ ਵਾਹਿਗੁਰੂ ਜੀ ਦੀਆਂ ਵਡਿਆਈਆਂ ਕਰਦਾ ਹੀ ਰਹਿੰਦਾ ਸੇਵਕ, ਨਾਮ ਉਹਦੇ ਨਾਮ ਨੂੰ ਜਪਦਾ ਰਹਿੰਦਾ ਹੈ। ਅੱਛਾ, ਹੋਰ ਬੋਲ ਬੜੇ ਪਿਆਰੇ ਨੇ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਧੰਨ ਸੋਢੀ ਸੁਲਤਾਨ ਗੁਰੂ ਰਾਮਦਾਸ, ਧੰਨ ਸੋਢੀ ਸੁਲਤਾਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਜਿਹੜਾ ਸੇਵਕ ਬਣ ਗਿਆ ਹੈ ਨਾ ਜੀ, ਉਹਦੀ ਬੇਸ਼ੱਕ ਕੋਈ ਨਿੰਦਿਆ ਕਰੀ ਜਾਵੇ, ਉਹਨੂੰ ਨਿੰਦਿਆ ਕਰਨ ਵਾਲੇ ਦੀ ਕੋਈ ਪਰਵਾਹ ਹੀ ਨਹੀਂ ਹੁੰਦੀ, ਉਹ ਸਗੋਂ ਖੁਸ਼ ਹੁੰਦਾ ਹੈ। ਜਿਵੇਂ ਕਬੀਰ ਸਾਹਿਬ ਜੀ ਕਹਿੰਦੇ, ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਮੈਨੂੰ ਹੋਰ ਨਿੰਦ ਲਓ, ਮੇਰਾ ਕੁਝ ਨਹੀਂ ਜੇ ਵਿਚਲਣਾ, ਮੇਰਾ ਤਾਂ ਹੋਰ ਭਲਾ ਹੋ ਰਿਹਾ ਹੈ। ਅਗਲਾ ਬੋਲ ਮੈਂ ਤੁਹਾਨੂੰ ਨਾਲ ਪਹਿਲਾਂ ਸਾਂਝਾ ਕਰ ਦਿਆ, ਗੁਣ ਨਾਮ ਹੈ ਪਰਉਪਕਾਰ ਦਾ। ਪਹਿਲਾਂ ਜਿਹੜਾ ਗੁਣ ਆਇਆ ਸੀ ਉਹਦੀ ਸੀ ਉਸਤਤ ਵਾਹਿਗੁਰੂ ਜੀ ਦੀ, ਹੁਣ ਅਗਲੇ ਨੰਨੇ ਨੂੰ ਔਂਕੜਾ ਆ ਗਿਆ। ਇੱਥੇ ਗੁਣ ਦਾ ਅਰਥ ਬਣ ਜਾਣਾ ਪਰਉਪਕਾਰੀ ਸੁਭਾਅ। ਜਿਹੜਾ ਰੱਬ ਦਾ ਪਿਆਰਾ ਹੁੰਦਾ ਜੇ ਨਾ, ਉਹਦਾ ਸੁਭਾਅ ਹਮੇਸ਼ਾ ਪਰਉਪਕਾਰੀ ਹੁੰਦਾ। ਉਹਦੀ ਕੋਈ ਨਿੰਦਿਆ ਕਰੇ, ਉਹ ਆਪਣਾ ਪਰਉਪਕਾਰੀ ਸੁਭਾਅ ਨਹੀਂ ਛੱਡਦਾ, ਉਹ ਹਮੇਸ਼ਾ ਪਰਉਪਕਾਰ ਵਿੱਚ ਲੱਗਾ ਰਹਿੰਦਾ ਹੈ। ਉਹ ਤਾਂ ਭਾਈ ਲੱਦਾ ਜੀ ਵਾਂਗੂ ਉਹਦੇ ਬੋਲ ਗੁਰੂ ਸਾਹਿਬ ਜੀ ਦੇ ਅੰਦਰ ਢੁੱਕੇ ਰਹਿੰਦੇ ਨੇ, ਪਰ ਉਪਕਾਰ ਕੇ ਕਾਰਨੇ ਮੋਹੇ ਨਾ ਆਵੇ ਲਾਜ। ਪਰ ਉਪਕਾਰ ਕਰਨ ਵਾਸਤੇ ਜਦੋਂ ਕਰਦਾ ਹੈ ਨਾ, ਉਹ ਦੁਨੀਆਂ ਦੇ ਲੋਕਾਂ ਦੀ ਪਰਵਾਹ ਨਹੀਂ ਕਰਦਾ, ਕਿਉਂਕਿ ਦੁਨੀਆਂ ਦੀ ਮੱਤ ਤੇ ਐਸੀ ਹੁੰਦੀ ਹੈ ਨਾ, ਇਸ ਕੱਲੀ ਉਹ ਮੈਂ

ਹੁੰਦੀ ਹੈ। ਖਰੀ ਤੋਂ ਭਾਵ ਬੜੀ ਚੰਗੀ ਹੈ, ਬੜੀ ਵਧੀਆ ਹੈ, ਬੜੀ ਪਾਏਦਾਰ ਹੈ, ਖਰੀ ਪਿਆਰੀ। ਕਹਿੰਦੇ ਜਿਹੜੀ ਨਿੰਦਿਆ ਹੈ ਨਾ, ਜਿਹੜਾ ਸੇਵਕ ਜਦੋਂ ਕਰਦਾ ਕਹਿੰਦਾ ਚੰਗੀ ਹੈ, ਚੰਗੀ ਹੈ, ਬਹੁਤ ਵਧੀਆ ਨਿੰਦਿਆ ਕੀਤੀ ਹੈ। ਨਿੰਦਾ ਜਨ, ਜਨ ਦਾ ਅਰਥ ਹੈ ਸੇਵਕ, ਸੇਵਕ ਨੂੰ ਤਾਂ ਚੰਗੀ ਲੱਗਦੀ ਹੈ, ਉਹਦਾ ਭਲਾ ਹੋ ਰਿਹਾ ਹੈ। ਨਿੰਦਾ ਜਨ ਕੋ ਖਰੀ ਪਿਆਰੀ, ਇੱਥੋਂ ਤੱਕ ਬੋਲ ਕਹਿ ਦਿੱਤੇ। ਕਹਿੰਦੇ ਨਿੰਦਾ ਬਾਪ, ਨਿੰਦਾ ਮਹਿਤਾਰੀ, ਮੇਰੀ ਮਾਂ ਨਿੰਦਿਆ ਬਣ ਗਈ ਹੈ। ਜਿਵੇਂ ਮਾਂ ਬੱਚੇ ਨੂੰ ਸਵਾਰਦੀ ਹੈ ਨਾ ਨਿੰਦਿਆ ਕਰਨ ਵਾਲਾ ਪੁਰਸ਼, ਤੇਵੇਂ ਮੈਲ ਧੋ ਧੋ ਕੇ ਜਿਵੇਂ ਮਾਂ ਬੱਚੇ ਨੂੰ ਨਲਾਉਂਦੀ ਹੈ, ਸੋਹਣੇ ਕੱਪੜੇ ਪਾਉਂਦੀ ਜੇ ਸਵਾਰਦੀ ਹੈ, ਤੇ ਜਿਵੇਂ ਜਿਵੇਂ ਨਿੰਦਿਆ ਉਹਦੀ ਨਿੰਦਿਆ ਕਰਦਾ ਉਹਦਾ ਜੀਵਨ ਸੁਧਰਦਾ ਜਾਂਦਾ ਹੈ। ਤਾਂ ਮਾਂ ਆਖਿਆ, ਐਵੇਂ ਮਾਂ ਨਹੀਂ ਆਖਿਆ, ਮਾਂ ਸਵਾਰਦੀ ਹੈ ਨਾ ਬੱਚੇ ਨੂੰ, ਤੇ ਨਿੰਦਿਆ ਕਰਨ ਵਾਲਾ ਜਿਵੇਂ ਜਿਵੇਂ ਨਿੰਦਿਆ ਕਰਦਾ ਉਹਦੀ ਮਹਿਲ ਉਤਰਦੀ ਜਾਂਦੀ ਹੈ। ਕਬੀਰ ਜੀ ਕਹਿੰਦੇ ਮੇਰੀ ਮਾਂ ਬਣ ਗਈ ਹੈ, ਮਾਂ ਸਭ ਤੋਂ ਪਿਆਰੀ ਹੁੰਦੀ ਹੈ, ਇਹ ਮੇਰਾ ਪਿਆਰੀ ਹੈ। ਬਾਪ ਬੜਾ ਹਿਤਕਾਰੀ ਹੁੰਦਾ ਹੈ, ਉਹ ਵੀ ਬਾਹਰੋਂ ਕਮਾਈ ਲਿਆ ਕੇ ਖਵਾਉਂਦਾ, ਕਹਿੰਦਾ ਮੈਨੂੰ ਕਮਾਈ ਕਰਨ ਦੀ ਲੋੜ ਹੀ ਨਹੀਂ, ਮੇਰੀ ਨਿੰਦਿਆ ਕਰੀ ਜਾ ਰਹੇ, ਮੇਰੀ ਕਮਾਈ ਆਪੇ ਹੀ ਵੱਧਦੀ ਜਾਂਦੀ ਹੈ। ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ, ਨਿੰਦਾ ਹੋਏ ਤਾਂ, ਹੁਣ ਬੋਲ ਦੀ ਗਹਿਰਾਈ ਵਾਲੇ ਚੱਲਿਓ, ਨਿੰਦਾ ਹੋਏ ਤਾਂ, ਤਾਂ ਜੇ ਨਿੰਦਿਆ ਹੋ ਜਾਵੇ ਤੇ ਬੜੀ ਵੱਡੀ ਗੱਲ ਹੈ, ਤਾਂ ਕੀ ਹੋਏ, ਬੈਕੁੰਠ ਜਾਈਐ। ਕਬੀਰ ਸਾਹਿਬ ਜੀ ਕਹਿੰਦੇ ਬੈਕੁੰਠ ਧਾਮ ਦੀ ਪ੍ਰਾਪਤੀ ਹੋ ਜਾਂਦੀ ਹੈ, ਬਹੁਤਾ ਕੁਝ ਕਰਨ ਦੀ ਲੋੜ ਨਹੀਂ ਰਹਿੰਦੀ। ਇੱਕ ਸ਼ਬਦ ਮੇਰਾ ਸਾਹਿਬਾਂ ਦਾ ਹੋਰ ਆਉਂਦਾ ਹੈ, ਕਹਿੰਦੇ ਨਿੰਦਿਆ ਕਰਨ ਵਾਲਾ ਪੁਰਸ਼ ਅਨੇਕਾਂ ਪੁੰਨ ਵਾਲੇ ਕਰਮ ਕਰ ਲਵੇ ਨਾ, ਅਨੇਕਾਂ ਪੁੰਨ ਵਾਲੇ ਕਰਮ ਕਰ ਲਵੇ, 68 ਤੀਰਥਾਂ ਤੇ ਯਾਤਰਾ ਕਰ ਲਵੇ, 12 ਸਿਲਾਂ ਵੀ ਪੈਦਾ ਕਰਕੇ ਉਹਨਾਂ ਦੀ ਪੂਜਾ ਕਰ ਲਵੇ, ਗ੍ਰਹਿਣ ਲੱਗੇ ਹੋਣ, ਇੱਥੋਂ ਤੱਕ ਜ਼ਮੀਨ ਜਾਇਦਾਦ ਦਾਨ ਕਰ ਦੇਵੇ, ਇੱਥੋਂ ਤੱਕ ਇੱਕ ਸੋਨੇ ਦੀ ਔਰਤ ਬਣਾ ਕੇ ਉਸ ਔਰਤ ਨੂੰ ਹੋਰ ਸ਼ਿੰਗਾਰ ਲਾ ਕੇ ਉਹ ਵੀ ਦਾਨ ਕਰ ਦੇਵੇ, ਇੱਥੇ ਵੱਸ ਨਾ ਹੋਵੇ, ਆਪਣਾ ਵਿਗਾੜ ਕੇ। ਬੜੀ ਔਖੀ ਗੱਲ ਹੈ, ਆਮ ਕਿਸੇ ਦਾ ਕੰਮ ਕਰੋ ਕਹਿੰਦਾ ਜੀ ਮੈਂ ਆਪਣਾ ਵਿਗਾੜ ਕੇ ਤੇਰਾ ਸਵਾਰਿਆ, ਆਪਣਾ ਵਿਗਾੜ ਕੇ ਤੇ ਦੂਜੇ ਦਾ ਸਵਾਰਦਾ ਵੀ ਹੋਵੇ ਤਾਂ। ਸਾਹਿਬ ਜੀ ਕਹਿੰਦੇ ਜੇ ਨਿੰਦਿਆ ਕਰ ਲਿਆ ਤੇ ਸਾਰਾ ਖੂਹ ਚ ਪਾ ਲਿਆ ਜੇ। ਬੋਲ ਬੜੇ ਪਿਆਰੇ ਨੇ, ਜੇ ਉਹ 68 ਤੀਰਥ ਨਹਾਵੇ, 8 ਤੇ 60 68, ਜੇ ਉਹ 68 ਤੀਰ

ਤਰ ਪਰ ਜਾਨੋ ਨਰ ਕੀ ਪਰੈ। ਸਾਧ ਦਾ ਨਿੰਦਿਆ ਕਰਨ ਵਾਲਾ ਕਿਸੇ ਦੀ ਨਿੰਦਿਆ ਕਰਨੀ ਮਾੜੀ ਹੈ, ਰੱਬ ਦੇ ਪਿਆਰਿਆਂ ਦੀ ਤੇ ਹੋਰ ਮਾੜੀ ਹੈ। ਅਰੜਾਵੈ ਬਿਰਲਾਵੈ ਨਿੰਦਕ, ਪਾਰ ਪਰਮੇ ਪਾਰ ਬ੍ਰਹਮ ਪਰਮੇਸ਼ਰ ਵਿਸੁਰਿਆ, ਆਪਣਾ ਕੀਤਾ ਪਾਵੈ ਨਿੰਦਕ। ਜੇ ਕੋਈ ਉਸ ਕਾ ਸੰਗੀ ਹੋਵੈ, ਨਾਲੇ ਨਾਲ ਹੀ ਨਾਲੇ ਲੈ ਸਧਾਵੈ, ਅਣਹੋਂਦਾ ਅਜਗਰ ਭਾਰ ਉਠਾਵੈ, ਨਿੰਦਕ ਅਗਨੀ ਮਾਹੇ ਜਲਾਵੈ। ਸੜਦਾ ਜੇ, ਭੁੱਜਦਾ ਜੇ, ਰਿੱਝਦਾ ਜੇ, ਕ੍ਰਿੱਝਦਾ ਜੇ ਉਹ ਅਠਸੜ ਤੀਰਥ ਨਹਾਵੈ, ਜੇ ਉਹ ਕੂਪ ਟੱਤ ਤਟਾ ਦੇ ਵਾਵੈ, ਕਰੈ ਨਿੰਦ ਸਾ ਬਿਰਥਾ ਜਾਵੈ, ਸਾਧ ਕਾ ਨਿੰਦਕ ਕੈਸੇ ਤਰੈ। ਸਰ ਪਰ ਜਾਨੋ ਸਰ ਪਰ ਜ਼ਰੂਰ ਪਰ ਜ਼ਰੂਰ ਕੀ ਹੋਵੇਗਾ ਗੁਰਦੇਵ ਜੀ, ਨਰਕ ਹੀ ਪਰੈ, ਨਰਕ ਵਿੱਚ ਚਲਾ ਜਾਵੇਗਾ। ਸਰ ਪਰ ਜਾਨੋ ਨਰਕ ਹੀ ਪਰੈ, ਜੇ ਉਹ ਨਿੰਦਿਆ ਕਰਨ ਵਾਲਾ ਇੱਕ ਵਚਨ ਹੈ, ਜੇ ਉਹ ਗ੍ਰਹਿਣ ਕਰੈ ਕੁਲ ਖੇਤ, ਅਰਪੈ ਨਾਰ ਸਿੰਗਾਰ ਸਮੇਤ, ਸਗਲੀ ਸਿਮਰਤ ਸਰਵਣੀ ਸੁਣੈ, ਕਰੈ ਨਿੰਦ ਕਵਣੈ ਨਹੀਂ ਗੁਣੈ। ਜੇ ਉਹ ਅਣਕ ਪ੍ਰਸਾਦ ਕਰਾਵੇ, ਲੰਗਰ ਲਵਾ ਲਵੇ, ਭੂਮ ਦਾਨ ਸੋਭਾ ਮੰਡਪ ਪਾਵੇ, ਤੇ ਜਗੀਰਾਂ ਵੀ ਦਾਨ ਕਰ ਦੇਵੇ, ਲੋਕ ਦੁਨੀਆਂ ਦੇ ਕਹਿਣ ਵਾਹ ਭਈ ਵਾਹ, ਇਹਦੇ ਵਰਗਾ ਦਾਨੀ ਕੋਈ ਨਹੀਂ ਹੈ, ਇਹਦੇ ਵਰਗਾ ਦਾਨੀ ਤੇ ਪੁੰਨੀ ਕੋਈ ਨਹੀਂ ਹੈ ਦੁਨੀਆਂ ਦੇ ਲੋਕਾਂ ਨੇ ਗੁਰਮੁਖੋਂ ਕਹਿ ਦਿੱਤਾ। ਜੇ ਉਸ ਕਹਿਣ ਦੇ ਨਾਲ ਕੋਈ ਬਹੁਤਾ ਫਲ ਨਹੀਂ ਮਿਲਣਾ, ਸੁਣੋ, ਜੇ ਉਹ ਗ੍ਰਹਿਣ ਕਰੈ ਕੁਲ ਖੇਤ, ਅਰਪੈ ਨਾਰ ਸੰਗਾਰ ਸਮੇਤ, ਸਗਲੀ ਸਿਮਰਤ ਸਰਵਣੀ ਸੁਣੈ, ਕਰੈ ਨਿੰਦ ਕਵਣੈ ਨਹੀਂ ਗੁਣੈ। ਜੇ ਉਹ ਅਣਕ ਪ੍ਰਸਾਦ ਕਰਾਵੇ, ਭੂਮ ਦਾਨ ਸੋਭਾ ਮੰਡਪ ਪਾਵੇ, ਆਪਣਾ ਵਿਗਾਰ ਬਰਾਨਾ ਸਾਂਢੈ, ਕਰੈ ਨਿੰਦ ਬਹੁ ਜੂਨੀ ਹਾਂਢੈ। ਨਿੰਦਾ ਕਹਾਂ ਕਰੋ ਸੰਸਾਰਾ, ਨਿੰਦਕ ਆ ਪ੍ਰਗਟ ਪਹਾਰਾ, ਨਿੰਦਕ ਸੋਧ ਸਾਧ ਵਿਚਾਰਿਆ, ਕਹੋ ਰਵਿਦਾਸ ਪਾਪੀ ਨਰਕ ਸਧਾਰਿਆ। ਅੱਜ ਮੇਰੇ ਗੁਰੂ ਰਾਮਦਾਸ ਕਿਰਪਾਲੂ ਜੀ ਨੇ ਕਿਰਪਾ ਕੀਤੀ, ਜਿਹੜਾ ਸੇਵਕ ਹੈ ਨਾ ਉਹਨੂੰ ਕੋਈ ਭਲਾ ਕਹੋ ਕੋਈ ਬੁਰਾ ਕਹੋ, ਉਹਨੂੰ ਕਾਹਦੀ

ਵਾ। ਸੰਤ ਬਾਬਾ ਜੀਤ ਸਿੰਘ ਅਨਸਾਣੀ ਵਾਲੇ ਨੂੰ ਕੋਈ ਭਲਾ ਕਹੋ ਕੋਈ ਬੁਰਾ ਕਹੋ, ਉਹਨਾਂ ਨੂੰ ਕੋਈ ਕਿਸੇ ਦੀ ਪਰਵਾਹ ਨਹੀਂ। ਜੇ ਦੁਨੀਆਂ ਦੇ ਲੋਕ ਨਿੰਦਿਆ ਕਰਨ ਵਾਲੇ ਤਾਂ ਕਰਦੇ ਹੀ ਰਹਿੰਦੇ ਨੇ, ਰੱਬ ਦੇ ਪਿਆਰੇ ਹਮੇਸ਼ਾ ਹੁੰਦੇ ਨੇ। ਹਮੇਸ਼ਾ ਜਾਪ ਜੀ ਨਾਲ ਬਚਨ ਸਾਂਝਾ ਕਰਦਾ ਰਹਿੰਦਾ। ਫੁੱਲ ਪਏ ਆ ਨਾ ਇੱਥੇ, ਅਸਲੀ ਵੀ ਨੇ ਤੇ ਨਕਲੀ ਵੀ ਨੇ। ਅਸਲੀ ਹੈਗੇ ਤੇ ਨਕਲੀ ਬਣੇ ਆ ਨਾ, ਅਸਲੀ ਸੋਨਾ ਹੈਗਾ ਤੇ ਨਕਲੀ ਬਣਿਆ ਨਾ, ਅਸਲੀ ਚਾਂਦੀ ਹੈਗੀ ਤੇ ਨਕਲੀ ਬਣੀ ਆ ਨਾ। ਅਸਲੀ ਤੋਂ ਬਿਨਾ ਨਕਲ ਕਦੇ ਨਹੀਂ ਬਣਦੀ, ਮਤਾ ਸੋਚਿਓ। ਸੰਤ ਬਾਬਾ ਜੀਤ ਸਿੰਘ ਜੀ ਅਸਲੀ ਰੱਬ ਦੇ ਪਿਆਰੇ ਸਨ, ਉਹਨਾਂ ਦੀ ਰਸਨਾ ਤੇ ਮੇਰੇ ਗੁਰੂ ਦਾ ਸ਼ਬਦ ਵੱਸਦਾ ਸੀ। ਕੋਈ ਮੰਨੇ ਚਾਹੇ ਨਾ ਮੰਨੇ, ਉਹ ਗੱਲਾਂ ਵੱਖਰੀਆਂ ਹੁੰਦੀਆਂ। ਜੇ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ, ਹਰ ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਗੁਣਦਰ ਤੋਂ ਪਰਉਪਕਾਰੀ ਸੁਭਾਅ ਨਹੀਂ ਛੱਡਦੇ, ਇਹ ਰੱਬ ਦੇ ਪਿਆਰਿਆਂ ਦੀ ਬਿਰਤੀ ਹੈ। ਤੁਸਾਂ ਨੇ ਬੜੀ ਵਾਰ ਆ ਛੋਟੀ ਜਿਹੀ ਗਾਥਾ ਸੁਣੀ ਆ ਨਾ, ਕਹਿੰਦੇ ਰੱਬ ਦੇ ਪਿਆਰੇ ਪਰੇ ਜਾਂਦੇ ਨੇ ਨਦੀ ਦੇ ਕਿਨਾਰੇ ਤੇ, ਨਾਲ ਉਹਨਾਂ ਦੇ ਸੇਵਕ ਹੈ, ਆਪਣਾ ਗੁਣ ਨਾ ਗਵਾਵੇ। ਇੱਕ ਛੋਟਾ ਜਿਹਾ ਬਿਛੂ ਠੂਹਾਂ ਜਿਹੜਾ ਹੈ ਉਹ ਪਾਣੀ ਦੇ ਕਿਨਾਰੇ ਤੜਫ ਰਿਹਾ, ਪੁੱਠਾ ਸਿੱਧਾ ਮੁੱਧਾ ਹੋ ਰਿਹਾ ਹੈ। ਉਹ ਰੱਬ ਦੇ ਪਿਆਰੇ ਨੂੰ ਕੱਢਣ ਲੱਗੇ ਤੇ ਉਹਨੇ ਡੰਗ ਮਾਰ ਦਿੱਤਾ, ਉਹ ਫਿਰ ਪਾਣੀ 'ਚ ਗਿਰ ਗਿਆ। ਫਿਰ ਉਹਨੂੰ ਕੱਢਿਆ, ਫਿਰ ਮਾਰਿਆ, ਫਿਰ ਕੱਢਿਆ, ਫਿਰ ਡਿੱਗਾ। ਕੋਈ ਮੇਰੇ ਵਰਗਾ ਲੰਘਦਾ ਫਿਰਦਾ ਸੀ, ਕਹਿੰਦੇ ਛੱਡ ਦਿਓ ਇਹਨੂੰ, ਇਹਦਾ ਡੰਗ ਮਾਰਨ ਦਾ ਸੁਭਾਅ ਨਹੀਂ ਜੇ ਮੁੱਕਣਾ। ਤੇ ਰੱਬ ਦੇ ਪਿਆਰੇ ਕਹਿੰਦੇ ਇਹਦਾ ਡੰਗ ਮਾਰਨ ਦਾ ਸੁਭਾਅ ਨਹੀਂ ਮੁੱਕਣਾ, ਸਾਡਾ ਪਰਉਪਕਾਰ ਦਾ ਨਹੀਂ ਮੁੱਕਣਾ। ਉਹ ਪਰਉਪਕਾਰ ਕਰਨ ਲੱਗਿਆ ਕਦੇ ਸੰਗਦੇ ਨਹੀਂ ਹੈ। ਖਿਆਲ ਰੱਖੋ ਕਿੱਥੇ ਭਾਈ ਸੱਤਾ ਜੀ ਤੇ ਬਾਬਾ ਬਲਵੰਡ ਜੀ, ਬਾਬਾ ਸੱਤਾ ਜੀ ਤੇ ਬਾਬਾ ਬਲਵੰਡ ਜੀ, ਜਿਨ੍ਹਾਂ ਨੇ ਰਾਮਕਲੀ ਦੀ ਵਾਰ ਤੀਸਰੀ ਉਚਾਰਨ ਕੀਤੀ ਹੈ, ਪੰਜ ਗੁਰੂ ਸਾਹਿਬਾਨਾਂ ਦੀ ਉਸਤਤ ਕੀਤੀ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਸਾਡੇ ਮੱਥੇ ਨਾ ਲੱਗਣੇ, ਕੋਈ ਸਿੱਖ ਸਾਡੇ ਕੋਲ ਨਾ ਲੈ ਕੇ ਆਵੇ। ਪਰ ਜਿਸ ਵੇਲੇ ਕੋਈ ਕੋਲ ਨਹੀਂ ਨਾ ਢਾਉਂਦਾ ਤਾਂ ਲਾਹੌਰ ਪਹੁੰਚੇ ਨੇ ਭਾਈ ਸਾਹਿਬ, ਭਾਈ ਲੱਦਾ ਜੀ ਦੇ ਕੋਲ। ਕਿਹਦੇ ਫਟਕਾਰੇ ਹੋਏ ਨੇ? ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਬੋਲ ਪੂਰੇ ਕਰਨੇ ਸੀ, ਭਾਈ ਲੱਦਾ ਪਰਉਪਕਾਰੀ। ਧੰਨ ਗੁਰੂ ਅਰਜਨ ਦੇਵ ਗੁਰਦੇਵ ਮਹਾਰਾਜ ਦੇ ਚਰਨਾਂ ਚ ਆ ਕੇ ਆਪੇ ਹੀ ਸਾਰਾ ਕਾਰਜ ਕਰਕੇ ਬਖਸ਼ਾ ਦਿੱਤਾ ਆਪਣੇ ਗੁਣਾਂ ਨੂੰ, ਪਰਉਪਕਾਰੀ ਸੁਭਾਅ ਨੂੰ।

ਅਸੀਂ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆ ਗਏ ਹਾਂ, ਜੋ ਤੁਸੀਂ ਕਰਾਓਗੇ ਸੋ ਹੋਵੇਗਾ, ਉਹ ਆਪਾਂ ਬਾਹਰ ਕੱਢ ਦਿੰਦੇ ਨੇ। ਜੇ ਉਹ ਬੋਲ ਬੋਲਦੇ ਵੀ ਨੇ, ਉਹ ਫਿਰ ਇਹੋ ਕਹਿੰਦੇ ਹੋ ਆਪੋ ਬੋਲਣਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀਓ, ਮੈਂ ਨਹੀਂ ਕੁਛ ਜਾਣਦਾ, ਜੋ ਬੋਲੇ ਤੁਸੀਂ ਆਪ ਬੁਲਾਉਣ ਵਾਲੇ ਨੇ, ਜਿਉਂ ਬੋਲ ਆਮ ਹੈ ਤਿਉਂ ਬੋਲੇ ਸਵਾਮੀ, ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਕਿਧਰੇ ਪੰਜੋਖੜਾ ਸਾਹਿਬ ਜੀ ਦੀ ਧਰਤੀ ਤੇ ਗੁਰੂ ਸਵਾਰੀ ਸੰਗਤ ਜੀ ਛੱਜੂ ਹੈ, ਕਿਧਰੇ ਲਾਲ ਚੰਦ ਪੰਡਿਤ ਹੈ, ਜੋ ਕੁਛ ਕਰੇ ਸੋ ਆਪੇ ਸਵਾਮੀ, ਮੇਰੇ ਸਵਾਮੀ ਦੀ ਦੀ ਖੇਡ ਹੀ ਐਸੀ ਵਰਤਦੀ ਹੈ। ਕਿਧਰੇ ਲਾਲ ਚੰਦ ਆਉਂਦਾ ਮੁੱਕ ਦੀ ਗੱਲ ਕਰੀਏ ਤਾਂ ਗੁਰੂ ਸਵਾਰੀ ਸੰਗਤ ਜੀ ਸਾਹਿਬਾਂ ਨੂੰ ਆ ਕੇ ਪ੍ਰੈਸ਼ਰ ਕਰਦਾ, ਸਾਹਿਬ ਜੀ ਕਹਿੰਦੇ ਆਪਣੀ ਮਰਜ਼ੀ ਦਾ ਬੰਦਾ ਲਿਆ, ਉਹਨੂੰ ਲਿਆ ਜਿਹਨੂੰ ਕੰਨਾਂ ਤੋਂ ਸੁਣਦਾ ਵੀ ਨਹੀਂ ਹੈ, ਜ਼ਬਾਨ ਤੋਂ ਬੋਲਿਆ ਨਹੀਂ ਜਾਂਦਾ। ਕਹਿੰਦਾ ਲਾਲ ਚੰਦ ਮੈਂ ਤਿੰਨ ਪ੍ਰਸ਼ਨ ਕਰਨੇ ਨੇ, ਜਵਾਬ ਆ ਗਿਆ ਠੀਕ ਹੈ, ਨਹੀਂ ਤੇ ਤੁਹਾਨੂੰ ਹਾਰ ਮੰਨਣੀ ਪੈਣੀ ਹੈ। ਕਿਰਪਾਲੂ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਕਹਿਣ ਲੱਗੇ, ਲਾਲ ਚੰਦ ਪ੍ਰਸ਼ਨ ਤਾਂ ਕਰ, ਪ੍ਰਸ਼ਨ ਕਰਦਾ। ਸਤਿਗੁਰੂ ਮਹਾਰਾਜ ਇਸ਼ਾਰਾ ਕਰਦੇ ਨੇ ਛੱਜੂ ਵੱਲੇ, ਭਾਈ ਜਵਾਬ ਦੇ, ਥੋੜੀ ਜਿਹੀ ਆਵਾਜ਼ ਗੁਰਦੇਵ ਦੀ ਬੋਲ ਕੰਨਾਂ ਚ ਸੁਣਦਾ ਤੇ ਸਿਰ ਜਿਹਾ ਲਾ ਦਿੱਤਾ ਵੀ ਮੇਥੋਂ ਬੋਲਿਆ ਹੀ ਨਹੀਂ ਜਾਂਦਾ। ਦੂਜੀ ਵਾਰ ਫਿਰ ਕੀਤਾ, ਕਹਿੰਦਾ ਦੋ ਮੌਕੇ ਰਹਿ ਗਏ ਨੇ, ਜਦੋਂ ਦੂਜਾ ਕੀਤਾ ਸਾਹਿਬਾਨ ਨੇ ਫਿਰ ਆਖਿਆ, ਫਿਰ ਥੋੜੀ ਜਿਹੀ ਆਵਾਜ਼ ਸੁਣੀ, ਤੀਜਾ ਜਦੋਂ ਕਰਨ ਲੱਗਾ ਤੇ ਲਾਲ ਚੰਦ ਹੰਕਾਰ ਚ ਬੋਲ ਉੱਠਿਆ, ਕਹਿੰਦਾ ਬਸ ਆਹੀ ਵਾਰੀ ਜੇ ਇਸ ਵਾਰੀ ਜਵਾਬ ਨਾ ਆਇਆ ਤੇ ਤੁਹਾਨੂੰ ਹਾਰ ਮੰਨਣੀ ਪੈਣੀ ਹੈ। ਗਰੀਬ ਰਿਵਾਜ ਸੱਚੇ ਪਾਤਸ਼ਾਹ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠ ਸਭ ਦੁੱਖ ਜਾਏ। ਗੁਰਦੇਵਾਂ ਦੇ ਦੀਦਾਰ ਕੀਤਿਆਂ ਗੁਰਮੁਖੋ ਦੁੱਖੜੇ ਚਲੇ ਜਾਂਦੇ ਨੇ। ਤੀਜਾ ਪ੍ਰਸ਼ਨ ਕੀਤਾ ਸਾਹਿਬਾਂ ਦੇ ਕੋਲ ਛੋਟੀ ਜਿਹੀ ਛੜੀ ਜੇ, ਸੱਚੇ ਪਾਤਸ਼ਾਹ ਕਿਤੇ ਗਰੀਬਾਂ ਦੇ ਸਿਰ ਤੇ ਵੀ ਰੱਖ ਦਿਓ, ਤੁਹਾਡੀ ਰਹਿਮਤ ਵਰਤ ਜਾਵੇ ਕਿਰਪਾਲੂ ਜੀ। ਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਛੱਜੂ ਦੇ ਸਿਰ ਤੇ ਰੱਖ ਕੇ ਕਹਿੰਦੇ ਜਵਾਬ ਦਿਓ ਸੱਚੇ ਪਾਤਸ਼ਾਹ। ਛੱਜੂ ਦੇ ਮੁੱਖੜੇ ਤੋਂ ਬੋਲ ਨਿਕਲਿਆ ਕਿਰਪਾਲੂ ਜੀ, ਆ ਲਾਲ ਚੰਦ ਨੇ ਜਿਹੜਾ ਪ੍ਰਸ਼ਨ ਕੀਤਾ ਤੇ ਕੀਤਾ ਹੀ ਗਲਤ ਆ, ਇਹਨੂੰ ਤੇ ਪਾਠ ਹੀ ਨਹੀਂ ਪੜ੍ਹਨਾ ਆਇਆ। ਤਾਂ ਸਾਹਿਬ ਕਹਿਣ ਲੱਗੇ ਆਪੇ ਹੀ ਪਾਠ ਪੜੋ ਤੇ ਆਪੇ ਹੀ ਜਵਾਬ ਦਿਓ। ਢਹਿ ਕੇ ਚਰਨਾਂ ਤੇ ਪੈ ਗਿਆ ਲਾਲ ਚੰਦ, ਗੁਰਦੇਵ ਜੀ ਤੁਹਾਡਾ ਬਣ ਗਿਆ ਜੇ, ਗੁਰਦੇਵਾਂ ਦੇ ਚਰਨਾਂ ਚ ਰਿਹਾ, ਗੁਰੂ ਤੇਗ ਬਹਾਦਰ ਦੇ ਚਰਨਾਂ ਚ ਰਿਹਾ, ਦਸਮੇਸ਼ ਪਾਤਸ਼ਾਹ ਜੀ ਦੀ ਹਜ਼ੂਰੀ ਰਿਹਾ ਲਾਲ ਚੰਦ। ਤੇ ਜਦੋਂ 1699 ਦੀ ਵਿਸਾਖੀ ਆਈ, ਖੰਡੇ ਬਾਟੇ ਦੀ ਪੌਲ ਛਕ ਲਈ, ਤੇ ਜਦੋਂ ਚਮਕੌਰ ਦੀ ਜੰਗ ਹੋਈ ਤੇ ਸ਼ਹੀਦੀ ਮਿਲ ਗਈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਪਾਤਸ਼ਾਹ ਡੋਰੀ ਤੁਹਾਡੇ ਹੱਥ ਵਿੱਚ ਹੈ, ਤੁਸੀਂ ਆਪ ਹੀ ਕਾਰ ਕਮਾਉਣ ਵਾਲੇ ਹੋ। ਹਰ ਆਪੇ ਹੀ ਮਤ ਦੇਵੈ ਸਵਾਮੀ, ਮੇਰਾ ਮਾਲਕ ਆਪ ਮਤ ਦੇ ਦਿੰਦਾ ਹੈ, ਆਪ ਕਿਰਪਾ ਕਰ ਦਿੰਦਾ ਹੈ। ਆਪੇ ਹੀ ਮਤ ਦੇਵੈ ਸਵਾਮੀ, ਹਰ ਆਪੇ ਬੋਲ ਬੁਲਾਵੈ। ਜਿਵੇਂ ਹੁਣੇ ਬਚਨ ਸਾਂਝੇ ਕੀਤੇ ਨੇ, ਆਪ ਹੀ ਬੋਲਾਂ ਨੂੰ ਬੁਲਾਉਂਦਾ ਹੈ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹੇ ਜਣ ਨਾਨਕ, ਜੇ ਹਾ ਤੂੰ ਕਰਾਏ ਤੇ ਹਾ ਹਉ ਕਰੀ ਵਖਿਆਣ, ਮੂਕ ਉਚਰੈ ਸ਼ਾਸਤਰ ਖੱਟ, ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰੈ। ਜਦੋਂ ਅਕਾਲ ਪੁਰਖ ਕਿਰਪਾ ਕਰਦਾ ਹੈ ਨਾ, ਬੋਲਿਆਂ ਨੂੰ ਸੁਣਨ ਲੱਗ ਪੈਂਦਾ ਹੈ, ਗੁੰਗਿਆਂ ਦੀ ਜ਼ਬਾਨ ਕੰਮ ਕਰਨ ਲੱਗ ਪੈਂਦੀ ਜੇ। ਸੁਣੈ ਗੁੰਗ ਜੋ ਯਾਹੇ ਸੁਰਸਨਾ ਪਾਵਈ, ਸੁਣੈ ਮੂੜ ਚਿਤੁਲਾਏ ਚਤੁਰਤਾ ਆਵਈ, ਦੁੱਖ ਦਰਦ ਭਾਉ ਨਿਕਟ ਨਾ ਤਿੰਨ ਨਰ ਕੇ ਰਹੇ, ਹੋ ਜੋ ਜਾ ਕੀ ਇੱਕ ਵਾਰ ਚੌਪਈ ਕੋ ਕਹੇ। ਗੁਰੂ ਦੇ ਸ਼ਬਦ ਨੂੰ ਕਵੇ ਤਾਂ ਪਾਤਸ਼ਾਹ ਜੀ ਕਹਿੰਦੇ ਗੁਰੂ ਦੀ ਰਹਿਮ

ਸਾਰੇ ਮਾਈ ਭਾਈ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਰਾਪੇ ਪੰਚ, ਪੰਜ ਤੱਤ ਦਾ ਸਰੀਰ ਬਣਿਆ ਹੈ। ਧਰਤ ਆਕਾਸ਼ ਕੋਈ ਮੇਲ ਨਹੀਂ ਖਾਂਦਾ, ਪਾਣੀ ਤੇ ਅੱਗ ਦਾ ਕੋਈ ਮੇਲ ਨਹੀਂ ਖਾਂਦਾ, ਹਵਾ ਦਾ ਕੋਈ ਮੇਲ ਨਹੀਂ ਖਾਂਦਾ, ਹੈ ਸਾਰੇ ਤੱਤ ਵੱਖਰੇ ਵੱਖਰੇ ਨੇ। ਤਾਂ ਮਹਾਰਾਜ ਨੇ ਪੰਜ ਤੱਤ ਰਚ ਕੇ ਤੇ ਇਹਨਾਂ ਪੰਜਾਂ ਤੱਤਾਂ ਦਾ ਸਰੀਰ ਬਣਾ ਦਿੱਤਾ, ਜਿਹਨੂੰ ਨਵੇਂ ਪਾਤਸ਼ਾਹ ਜੀ ਕਹਿੰਦੇ ਪੰਜ ਤੱਤ ਕੋ ਤਨ ਰਚਿਓ ਜੰਗ ਹੋ ਪੁਰਖ ਸੁਜਾਨ। ਇਹ ਪੰਜਾਂ ਤੱਤਾਂ ਦਾ ਰਚਿਆ, ਜਿਹਨਾਂ ਦਾ ਮੇਲ ਨਹੀਂ। ਧਰਤੀ ਤੇ ਆਕਾਸ਼ ਦਾ ਕੀ ਮੇਲ, ਜੇ ਪਾਣੀ ਤੇ ਅੱਗ ਦਾ ਕੀ ਮੇਲ, ਵਿਰੋਧੀ ਨੇ, ਅੱਗ ਪਾਣੀ ਨੂੰ ਬੁਝਾ ਦੇਵੇਗਾ, ਮੇਲ ਨਹੀਂ ਖਾਂਦਾ, ਹਵਾ ਦਾ ਕੋਈ ਮੇਲ ਨਹੀਂ ਹੈ, ਉਡਾ ਕੇ ਲੈ ਜਾਂਦੀ ਹੈ। ਪਰ ਗਰੀਬ ਰਵਾਜ ਜੀ ਦੇ ਚੋਜ ਵੇਖੋ, ਕਮਾਲ ਦੀ ਗੱਲ ਹੈ। ਪੰਜਾਂ ਤੱਤਾਂ ਦਾ ਸਰੀਰ ਰਚ ਕੇ ਤੇ ਵਿੱਚ ਕੀ ਕੀਤਾ, ਵਿੱਚ ਧਾਤੂ ਪੰਚ ਆਪ ਪਾਵੈ। ਧਾਤੂ ਕੀ ਹੈ? ਸ਼ਬਦ ਸਪਰਸ਼ ਰੂਪ ਰਸ ਗੰਧ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਹੀ ਪਾ ਦਿੱਤੇ ਨੇ। ਸਾਹਿਬ ਜੀ ਕਹਿੰਦੇ ਵਿੱਚ ਹੀ ਪਾ ਦਿੱਤੇ ਨੇ। ਜਿੱਥੇ ਪੰਜਾਂ ਤੱਤਾਂ ਦਾ ਸਰੀਰ ਰਚਿਆ ਜੇ ਨਾ, ਉੱਥੇ ਪੰਜ ਧਾਤੂ ਕਾਮ ਕ੍ਰੋਧ ਲੋਭ ਮੋਹ ਹੰਕਾਰ ਵੀ ਵਿੱਚੇ ਪਾ ਦਿੱਤਾ, ਜਿਹਨੂੰ ਗੁਰਦੇਵ ਮਹਾਰਾਜ ਕਹਿੰਦੇ ਨੇ ਕਾਮ ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ। ਇਹ ਵਿੱਚੇ ਹੀ ਪਾਏ ਨੇ, ਸਿੱਖ ਨੇ ਇਹਦੇ ਵੱਲੇ ਖਿਆਲ ਰੱਖਣਾ। ਸਾਹਿਬ ਜੀ ਕਿਰਪਾ ਕਰਦੇ ਨੇ, ਜਿੱਥੇ ਨਾਮ ਹੈ ਉੱਥੇ ਪੰਜ ਧਾਤੂ ਵੀ ਮੌਜੂਦ ਨੇ, ਤੇ ਅੰਤ ਵਿੱਚ ਕਿਰਪਾ ਕਰਦੇ ਨੇ ਜਨ ਨਾਨਕ ਸਤਿਗੁਰ ਮੇਲੇ ਆਪੇ, ਹਰ ਆਪੇ ਝਗੜ ਚੁਕਾਵੈ। ਜਨ ਤੋਂ ਭਾਵ ਸੇਵਕਾਂ ਨੂੰ ਆਪ ਆਪਣੇ ਨਾਲ ਮਿਲਾ ਲੈਂਦਾ ਹੈ, ਆਪੇ ਸਤਿਗੁਰੂ ਕਿਰਪਾ ਕਰਦੇ ਨੇ, ਹਰ ਆਪੇ ਝਗੜ ਚੁਕਾਵੈ। ਤੇ ਜਦੋਂ ਕਿਰਪਾ ਦੇ ਘਰ ਵਿੱਚ ਆ ਜਾਂਦੇ ਆ ਨਾ, ਫਿਰ 84 ਲੱਖ ਜੂਨਾਂ ਦਾ ਝਗੜਾ ਮੁਕਾ ਦਿੰਦੇ ਨੇ, ਕਿਧਰੇ ਸੁਪਨੇ ਵਿੱਚ ਹੀ ਲੰਘਾ ਦਿੰਦੇ ਨੇ। ਜਿਵੇਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਕੇਤ ਮੰਡੀ ਦੇ ਰਾਜੇ ਦਾ ਸੁਪਨੇ ਵਿੱਚ ਹੀ ਲੰਘਾ ਦਿੱਤੇ ਸੀ, ਪਤਾ ਹੀ ਨਹੀਂ ਲੱਗਾ ਕਿਹੜੀਆਂ ਕਿਹੜੀਆਂ ਜੂਨਾਂ ਲੰਘ ਗਈਆਂ ਨੇ। ਸਵੇਰੇ ਉੱਠਦਾ ਹੈ, ਕਿਧਰੇ ਜਦੋਂ ਜਾਗ ਆਉਂਦੀ, ਪੀਲੂ ਦੇ ਦਰਖਤ ਤੇ ਚੜਿਆ, ਪੀਲੂ ਖਾਂਦਾ, ਖਾਂਦਿਆਂ ਖਾਂਦਿਆਂ ਅਗਾਂਹ ਜਾਂਦਿਆਂ ਜਾਂਦਿਆਂ ਕੱਚੇ ਡੰਡੇ ਤੇ ਚਲਾ ਗਿਆ, ਟਾਣੇ ਤੇ, ਟਾਣਾ ਟੁੱਟ ਗਿਆ ਤੇ ਥੱਲੇ ਡਿੱਗਾ ਤੇ ਜਾਗ ਖੁੱਲ ਗਈ। ਤੇ ਜਿਸ ਵੇਲੇ ਮੂੰਹ ਦਾ ਸਵਾਦ ਵੇਖਦਾ, ਕਹਿੰਦਾ ਸੁੱਤਾ ਤਾਂ ਰਾਜ ਸਿੰਘਾਸਨ ਤੇ ਆ, ਪਰ ਪੀਲੂਆਂ ਦੀ ਸੁਗੰਧੀ ਕਿੱਥੋਂ ਆ ਰਹੀ ਆ, ਆ ਸਬੋ ਕਿੱਥੋਂ ਆਉਣ ਰਹੀ ਹੈ। ਜਦੋਂ ਦਾਤਰ ਕੁਰਲਾ ਕੀਤਾ ਤਾਂ ਦਾਣਾ ਦੇ ਵਿੱਚੋਂ ਪੀਲੂ ਵੀ ਨਿਕਲ ਆਏ, ਸਾਹਿਬਾਂ ਦੀ ਹਜ਼ੂਰੀ ਅੰਦਰ ਆਇਆ। ਕਹਿਣ ਲੱਗਾ ਸੱਚੇ ਪਾਤਸ਼ਾਹ ਕੀ ਕੌਤਕ ਵਰਤਿਆ ਹੈ। ਗਰੀਬਨ ਵਾਸ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਤੂੰ ਸਵਾਲ ਕੀਤਾ ਸੀ ਨਾ, ਲੇਖ ਨਾ ਮਿੱਟਈ ਹੇ ਸਖੀ, ਜੋ ਲਿਖਿਆ ਕਰਤਾਰ ਅਸੀਂ ਕਿਹਾ ਸੀ ਮਿੱਟਦਾ ਨਹੀਂ ਹੈ, ਪਰ ਤੇਰੇ ਸਾਰੇ ਸੁਪਨੇ ਚ ਹੀ ਨਿਬੇੜ ਦਿੱਤੇ ਨੇ, ਸਾਰੇ ਝਗੜੇ ਹੀ ਚੁਕਾ ਦਿੱਤੇ ਨੇ। ਇਹ ਗੁਰੂ ਦੀ ਰਹਿਮਤ ਵਰਤਦੀ ਹੈ, ਗੁਰੂ ਦੀ ਸੰਗਤ ਵਿੱਚ ਆ ਕੇ, ਗੁਰੂ ਪਿਆਰਿਆਂ ਦੀ ਸੰਗਤ ਵਿੱਚ ਆ ਕੇ ਜੀਵਨ ਦਾ ਬੇੜਾ ਗੁਰਮੁਖੋ ਪਾਰ ਹੋ ਜਾਂਦਾ। ਜੇ ਤੁਸੀਂ ਵੱਡਿਆਂ ਭਾਗਾਂ ਵਾਲੇ ਹੋ, ਕਰਮਾਂ ਵਾਲੇ ਹੋ, ਗੁਰੂ ਦਰਬਾਰ ਵਿੱਚ ਰੋਜ਼ਾਨਾ ਦੇ ਨੇਮੀ ਪ੍ਰੇਮੀ ਆ ਕੇ ਜੁੜਦੇ ਹੋ, ਇਹੀ ਗੁਰੂ ਦੀ ਵਡਿਆਈ ਹੈ। ਹਮੇਸ਼ਾ ਗੁਰੂ ਦੇ ਨਾਲ ਜੁੜੇ ਰਹਿਣਾ ਹੈ, ਗੁਰੂ ਸ਼ਬਦ ਨਾਲ ਜੁੜੇ ਰਹਿਣਾ ਹੈ, ਚਾਹੇ ਸੰਗਰਾਂਦ ਅੱਜ ਤੇ, ਚਾਹੇ ਕੱਲ੍ਹ ਤੇ, ਚਾਹੇ ਪਰਸੋਂ ਤੇ, ਚਾਹੇ ਕਦੋਂ ਵੀ ਹੈ, ਪਰ ਹਮੇਸ਼ਾ ਉਹੀ ਦਿਨ ਸੁਹਾਵਣਾ ਹੈ। ਤਾਂ ਹੀ ਮਹਾਰਾਜ ਨੇ ਦਿਨ ਰਚੇ ਨੇ ਕਿ ਕਿਸੇ ਨਾ ਕਿਸੇ ਢੰਗ ਨਾਲ ਸੁਰਤ ਬਿਰਤ ਸ਼ਬਦ ਨਾਲ ਜੁੜ ਜਾਵੇ। ਅੱਜ ਜੋ ਗੁਰੂ ਘਰ ਦੇ ਕੈਲੰਡਰ ਦੇ ਮੁਤਾਬਕ ਕੱਲ੍ਹ ਵੀ ਕਈ ਮਨਾ ਰਹੇ ਨੇ, ਕਈ ਪਰਸੋਂ ਮਨਾਉਣੀ ਹੈ, ਜਦੋਂ ਮਰਜ਼ੀ ਮਨਾਓ, ਰੱਬ ਨੂੰ ਯਾਦ ਕਰ ਲਓ ਤੇ ਉਦਣ ਦਿਹਾੜਾ ਮਨਾਇਆ ਜਾਣਾ। ਜੇ ਜਿਵੇਂ ਤੁਸੀਂ ਅੱਜ ਸੰਤ ਬਾਬਾ ਜੀਤ ਸਿੰਘ ਦਾ ਮਨਾ ਰਹੇ ਹੋ, ਰੋਜ਼ ਹੀ ਯਾਦ ਰੱਖਣਾ ਹੈ, ਮੇਰਾ ਅੱਜ ਤੱਕ ਸੀਮਤ ਨਹੀਂ ਰਹਿਣਾ, 30 ਤਰੀਕ ਨੂੰ ਫਿਰ ਦਿਹਾੜੇ ਮਨਾਏ ਜਾ ਰਹੇ ਨੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ, ਮਹਾਂਪੁਰਖ ਭਿੰਡਰਾਂ ਵਾਲੇ, ਗੁਰਮਤਿ ਮਾਰ ਤੰਡ ਨੇ, ਵਿਦਿਆ ਦੇ ਅਭਿਮਾਨੀ, ਵਿਦਿਆ ਦੇ ਅਭਿਆਸੀ ਨੇ, ਨਾਮ ਦੇ ਅਭਿਆਸੀ ਨੇ, ਸੰਤ ਬਾਬਾ ਆਨੰਦ ਸਿੰਘ ਜੀ, ਸੰਤ ਬਾਬਾ ਮੀਆਂ ਸਿੰਘ ਜੀ, ਸੰਤ ਬਾਬਾ ਈਸ਼ਰ ਸਿੰਘ ਜੀ, ਗੁਰੂ ਰਹਿਮਤ ਕਰੇ। ਸਤਿਗੁਰੂ ਮਹਾਰਾਜ ਸਾਨੂੰ ਸਾਰਿਆਂ ਨੂੰ ਨਾਮ ਦੀ ਦਾਤ। ਗੁਰੂ ਸਵਾਰੀ ਸਿੰਘ ਜੀ ਨਾਲ ਦੀ ਨਾਲ ਦਾਸ ਬੇਨਤੀ ਕਰਦਾ ਰਹਿੰਦਾ ਹੈ, ਜਿਨ੍ਹਾਂ ਨੇ ਖੰਡੇ ਬਾਟੇ ਦੀ ਪੌਲ ਪ੍ਰਾਪਤ ਕੀਤੀ ਹੈ, ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੇ ਨਹੀਂ ਕੀਤੀ, ਖੰਡੇ ਬਾਟੇ ਦੀ ਪੌਲ ਪ੍ਰਾਪਤ ਕਰਕੇ ਪੰਜਾਂ ਕਕਾਰਾਂ ਦੇ ਧਾਰਨੀ ਬਣ ਕੇ, ਗੁਰੂ ਵਾਲੇ ਬਣ ਕੇ, ਗੁਰੂ ਗੁਰੂ ਦੇ ਜਾਪ ਨੂੰ ਜਪ ਕੇ ਜੀਵਨ ਦਾ ਬੇੜਾ ਪਾਰ ਕਰਨਾ। ਜੇ ਬੇਅੰਤ ਭੁੱਲਾਂ ਦੀਆਂ ਮਾਫੀਆਂ, ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਮਾਈ ਭਾਈ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ।

ਤੂੰ ਠਾਕੁਰ ਬ੍ਰਹਮ ਪਹਿਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰ

ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੇ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ

ਸੁਆਸਾਂ ਸੰਗ ਨਿਭਾਇਆ, ਤਿਨਾ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੇ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੇ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸੋ ਆਓ ਹੁਣ ਜੋ ਸਤਿਕਾਰਯੋਗ ਸੰਤ ਬਾਬਾ ਅਜੀਤ ਸਿੰਘ ਜੀ ਸਾਲੀ ਵਾਲੇ ਉਹਨਾਂ ਮਹਾਂਪੁਰਸ਼ਾਂ ਦੀ ਯਾਦ ਮਨਾਉਂਦਿਆਂ ਹੋਇਆਂ ਸੰਗਤਾਂ ਵੱਲੋਂ ਸ੍ਰੀ ਖੰਡ ਪਾਤ ਸਾਹਿਬ ਬ੍ਰਹਮ ਹਨ, ਉਹਨਾਂ ਦੇ ਭੋਗ ਆਰੰਭ ਹੋ ਰਹੇ ਹਨ, ਸਾਡੇ ਦਾਅਵੇ ਸਮਾਪਤੀ ਹੋਵੇਗੀ। ਨਾਲ ਨਾਲ ਅੱਜ ਜੋ ਦਮਦਮੀ ਟਕਸਾਲ ਦੇ ਮੁਖੀ ਸੱਚਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੀ ਮਹਾਂਪੁਰਸ਼ਾਂ ਦੀ ਵੀ ਬਰਸੀ ਹੈ ਜੋ 30 ਤਰੀਕ ਨੂੰ ਮਨਾਈ ਜਾਣੀ ਹੈ। ਅੱਜ ਦੇ ਦਿਨ ਉਹ ਸੱਚਖੰਡ ਗਏ ਸਨ। ਸੋ ਆਓ ਬੜੇ ਪਿਆਰ ਨਾਲ ਗੁਰਬਾਣੀ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ,

ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ, ਇਹ ਤਿਨ ਕੈ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ। ਇੱਕ ਫਿਰੇ ਕਨੇਰੀ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ, ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਈ ਸੀਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ, ਪਵਿੱਤ ਸੰਗਤ ਸਬਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ, ਬਿਨ ਸਹਿਜੇ ਸਹਿਸਾ ਨਾ ਜਾਏ, ਨਹਿ ਜਾਏ ਸਹਿਸਾ ਕਿਤੈ ਸੰਜਮ, ਰਹੇ ਕਰਮ ਕਮਾਏ। ਸਹਿ ਸਹਿ ਜੀਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ।

ਜਨਮ ਜੂਏ ਹਾਰਿਆ। ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋ ਬੇਸਾਰਿਆ। ਬੇਤਾ ਮੈਂ ਨਾਮ ਉੱਤਮ ਸੋ ਸੁਣੇ ਨਾਹੀ, ਫਿਰ ਹੈ ਜਿਉ ਬੇਤਾਲਿਆ। ਕਹੇ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ। ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ। ਸਤਿਗੁਰ ਤੇ ਕਰਣੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖੱਟਿਆ, ਭਲੇ ਸੇ ਬਣ ਜਾ ਰੇ। ਕਹੇ ਨਾਨਕ ਜਿਨ ਮਨ ਨਿਰਮਲ,

ਗੁਰ ਬਿਨ ਅਵਰ ਨ ਜਾਣੈ ਕੋਏ, ਕਹੈ ਨਾਨਕ ਸੁਣਹੁ ਸੰਤੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੇ ਮੁਖ ਹੋਵੈ, ਬਿਨ ਸਤਿਗੁਰ ਮੁਕਤ ਨ ਪਾਵੈ, ਭਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਵੇ ਕੀਆਂ ਜਾਏ। ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨ ਪਾਏ, ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ। ਕਹੈ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ।

ਰਾਸ ਜਾਣੀ, ਹਰ ਹਰ ਨਿਤ ਜਪਿਓ ਜੀ ਔਲਾਹ ਖੱਟਿਓ ਦਿਹਾੜੀ, ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ, ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ। ਏ ਰਸਨਾ ਤੂੰ ਮਨ ਰਸਰਾ ਚ ਰਹੀ, ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ, ਹੋਰਤ ਕਿਤੈ ਜਿਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ ਹਰ ਰਸ, ਬੌੜ ਨਾ ਤ੍ਰਿਸ਼ਨਾ ਲਾਗੇ ਆਏ, ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ, ਕਹੇ ਨਾਨਕ ਹੋਰ ਅਨ

ਜਿਨ ਜੀਉ ਉਪਾਏ ਜਗਤ ਦਿਖਾਇਆ, ਗੁਰ ਪ੍ਰਸਾਦੇ ਬੁਝਿਆ ਤਾਂ ਚਲਤ ਹੋਵਾ, ਚਲਤ ਨਦਰੀ ਆਇਆ। ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋ ਤਰਾਖੇ ਤਾਂ ਤੂੰ ਜਗ ਮਹਿ ਆਇਆ। ਮਨ ਚਾਓ

ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ, ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਾਰ

ਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸਰਵਣ ਹੋ ਮੇਰੇ ਹੋ ਸਾਚੇ ਸੁਣਨੇ ਨੂੰ ਪਠਾਏ ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮੰਤਨ ਹਰਿਆ ਹੋਵਾ ਰਸਨਾ ਰਸ ਸਮਾਣੀ ਸੱਚ ਅਲੱਖ ਬੇੜਾ।

ਇਹੋ ਸਾਚਾ ਸੋਹਿਲਾ ਸਾਚੇ ਕਰ ਗਾਵਹੁ, ਗਾਵਹੁ ਤਾਂ ਸੋਹਿਲਾ ਕਰ ਸਾਚਾ ਹੈ, ਜਿਥੈ ਸਦਾ ਸੱਚ ਤੇ ਆਵਹੇ, ਸਚੋ ਤੇ ਆਵਹੇ ਜਾਂ ਤੁਧ ਪਾਵਹੇ, ਗੁਰਮੁਖ ਜਿਨਾ ਬੁਝਾਵਹੇ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵਹੇ, ਕਹੇ ਨਾਨਕ ਸੱਚ ਸੋਹਿਲਾ ਸੱਚੈ ਕਰ ਗਾਵਹੇ। ਆਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ ਪਾਰ।

ਪਾਉਣੇ, ਤੰਦਰੁਸਤੀਆਂ ਬਖਸ਼ਣੀਆਂ, ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਪਹਿਲੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ, ਸੱਚੇ ਪਾਤਸ਼ਾਹ ਜੀਓ ਆਪ ਜੀਆਂ ਦੇ ਦਰੋਂ ਕਰੋਂ ਵਰਸਾਏ ਹੋਏ ਸਤਿਕਾਰਯੋਗ ਸੰਤ ਬਾਬਾ ਅਜੀਤ ਸਿੰਘ ਜੀ, ਅਸਾਲੀ ਵਾਲਿਆਂ ਦੀ ਸੱਚੇ ਪਾਤਸ਼ਾਹ ਜੀ, ਮਿੱਠੀ ਪਿਆਰੀ ਯਾਦ ਜਨਮ ਦਿਨ ਮਨਾਉਂਦਿਆਂ ਹੋਇਆ ਦਰਕਰ ਦੇ ਪ੍ਰੀਤਵਾਨ ਭਾਈ ਵਰਿੰਦਰ ਸਿੰਘ, ਬੀਬੀ ਸੀਤਲ ਕੌਰ, ਮਨਕਰਨ ਸਿੰਘ, ਅਸਵੀਕਾ ਕੌਰ, ਸੱਚੇ ਪਾਤਸ਼ਾਹ ਜੀ ਸਮੂਹ ਪਰਿਵਾਰ ਵੱਲੋਂ ਆਪ ਜੀਆਂ ਦੀਆਂ ਸੇਵਾਵਾਂ ਕੀਤੀਆਂ ਗਈਆਂ ਹਨ।

ਛੇ ਜਿਨ੍ਹਾਂ ਸੰਗਤਾਂ ਵੱਲੋਂ ਤਨ ਮਨ ਧਨ ਦੁਆਰਾ ਸੇਵਾਵਾਂ ਕੀਤੀਆਂ ਹਨ, ਸਭ ਦੇ ਨਾਮ ਆਪ ਜੀ ਜਾਣਦੇ ਹੋ। ਕਿਰਪਾ ਕਰਨੀ ਪਾਤਸ਼ਾਹ ਜੀਓ, ਮਹਾਂਪੁਰਸ਼ਾਂ ਦੀਆਂ ਮਨਾਈਆਂ ਹੋਈਆਂ ਯਾਦਾਂ ਸਫਲੀਆਂ ਕਰਨੀਆਂ। ਦੂਸਰੇ ਸ੍ਰੀ ਖੰਡਪਾ ਸਾਹਿਬ ਦੀ ਸੇਵਾ, ਤਰਕਰ ਦੇ ਪ੍ਰੀਤਵਾਨ ਬੀਬੀ ਹਰਜੀਤ ਕੌਰ ਸਮੂਹ ਪਰਿਵਾਰ ਵੱਲੋਂ ਆਪ ਜੀ ਵੱਲੋਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਅਤੇ ਪਰਿਵਾਰ ਦੀ ਇਕੱਤਰਤਾ ਵਾਸਤੇ ਕਰਵਾਈ ਗਈ ਹੈ। ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀਓ, ਆਪ ਜੀ ਨੇ ਮੇਰਾ ਪ੍ਰਿਆਰਥ ਰੱਖਣਾ। ਸੱਚੇ ਪਾਤਸ਼ਾਹ ਜੀਓ, ਦੇਸ਼ਾਂ ਵਿਦੇਸ਼ਾਂ ਵਿੱਚ ਮੇਰਾ ਪ੍ਰਿਆਰਥ ਰੱਖਣਾ। ਆਪਸੀ ਪ੍ਰੇਮ ਪਿਆਰ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਆਪ ਜੀਆਂ ਨੂੰ ਸੁੰਦਰ ਰੁਮਾਲਾ ਸਾਹਿਬ ਭੇਟ ਕੀਤੇ ਹਨ, ਅੰਗੀਕਾਰ ਕਰਨੇ। ਸੇਵਕਾਂ ਦੇ ਲੋਕ ਪਰਲੋਜ ਪਰਦੇ ਕਜਨੇ। ਇਹ ਦੋ ਸ੍ਰੀ ਅਖੰਡਪਾ ਸਾਹਿਬ ਜੀ ਕੀ ਅਰਦਾਸ, ਪੂਰਨ ਜਪਜੀ ਸਾਹਿਬ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਬਖਸ਼ਾਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ। ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ।

ਪਿਆਰੀ ਸਾਧ ਸੰਗਤ, ਸਤਿਗੁਰਾਂ ਦੀ ਵਾਰ ਬਖਸ਼ਿਸ਼, ਰਹਿਮਨ ਦਾ ਸਦਕਾ ਅਖੰਡ ਪਾਠ ਦੇ ਭੋਗ ਪਏ ਅਤੇ ਸਰਾਂ ਦਾ ਸ਼ੁਭ ਦਿਹਾੜਾ ਸਾਰਿਆਂ ਨੂੰ ਮੁਬਾਰਕ ਹੋਵੇ ਜੀ। ਆਓ ਹੁਣ ਮੈਂ ਬੇਨਤੀ ਕਰਾਂਗਾ, ਸਭ ਤੋਂ ਪਹਿਲਾਂ ਪਰਿਵਾਰਾਂ ਨੂੰ ਸਿਰੋਂ ਪਾਓ ਦਿੱਤਾ ਜਾਵੇਗਾ ਗੁਰੂ ਘਰ ਦੀ ਬਖਸ਼ਿਸ਼। ਸਤਿਕਾਰਯੋਗ ਭਾਈ ਵਰਿੰਦਰ ਸਿੰਘ ਜੀ ਅਤੇ ਬੀਬੀ ਹਰਜੀਤ ਕੌਰ ਜੀ, ਬੇਨਤੀ ਹੈ ਆਪਣਾ ਸਿਰ ਪਾਓ ਲਵਾ ਕੇ ਜੀ। ਬੋਲੇ ਸੋਨਿਹਾਲ, ਬੋਲੇ ਸੋਨਿਹਾਲ

ਕਾਲ ਪਾਏ ਸ਼ਿਵ ਜੀ ਅਵਤਾਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ ਸਾਹ ਸਗਲ ਕਾਲ ਕਾ ਕੀ ਆਤਮਾ ਸਾਹ ਜਮਨ ਕਾਲ ਜੋਗੀ ਸਭ ਕੀ ਹੋ ਵੇਦ ਰਾਜ ਬ੍ਰਹਮਾ ਜੋਤੀ ਹੋ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਰਹਿਤਾ ਹੈ ਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਸ਼ਨ ਬਜਾਇਓ ਆਦ ਅੰਤੇ ਕਹਿ ਅਵਤਾਰਾ ਸੋਏ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਮਾਰੀ ਸਗਲ ਪ੍ਰਜਨ ਆਪ ਸਵਾਰੀ ਸੇ ਕੁਨ ਕੋ ਸਭ ਗੁਣ ਸੁਧੀ ਹੋ ਸ਼ਤਰਨ ਕੋ ਪਲਮੋਦ ਕੀ ਹੋ ਘਟ ਘਟ ਕੇ ਅੰਤਰ ਕੀ ਜਾਂਦ ਭਲੇ ਵਰੇ ਕੀ ਪੀਰ ਪਛਾਣ ਚੀਟੀ ਤੇ ਕੁੰ ਚਰ ਥੁੱਲਾ ਸੁਪਰ ਕਿਰਪਾ ਦਿਸ਼ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਣੇ ਘਟ ਘਟ ਕੇ ਪੜ ਪੜ ਕੀ ਜਾਣੇ ਜਬਤ ਕਰ ਕਰਾ ਕਰਤਾਰਾ ਪ੍ਰਜਾ ਧਰ ਤਬ ਦੇ ਅਪਾਰਾ ਜਬਾ ਕਰ ਕਰ ਦੋ ਕਬੂ ਤੁਮੈ ਮਿਲ ਦੇ ਤਰ ਸਬੂਨ ਦਿੱਤੇ ਬਦਨ ਸੇ ਸਭ ਧਾਰੇ ਆਪ ਆਪਣੀ ਬੁਝੋ ਚਾਰੇ ਤੁਮ ਸਭ ਹੀ ਤੇਰਾ ਨਿਰਾਲਮ ਜਾਂਦ ਵੇਦ ਭੇਦਿਆ ਰਾਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦਿ ਨੀਲਨਾਦ ਸੰਭ ਤਾਕਾ ਮੂੜ ਚਾਦ ਭੇਦਾ ਜਾਕੋ ਭੇਵ ਨ ਭਾਵ ਦੇਦਾ ਤਾਕੋ ਕਰਪਾਹਨ ਅਨੁਮਾਨ ਤਮਾ ਮੂੜ ਕਛ ਭੇਦ ਨ ਜਾਂਤ ਮਹਾਂਦੇਵ ਕੋ ਕਹਿਤ ਸਾ ਸ਼ਿਵ ਨਿਰੰਕਾਰ ਕਾ ਚਿੰਤਨੈ ਪਵੇ ਆਪ ਆਪਣੀ ਬੁੱਧ ਜੇਤੀ ਵਰਣਤ ਭਿੰਨ ਭਿੰਨ ਤੋਏ ਤੇਤੀ ਤੁਮਰਾ ਲਖਣਾ ਜਾਇ ਪਸਾਰਾ ਕਹਿਵੇ ਜਾ ਪ੍ਰਥਮ ਸੰਸਾਰਾ ਏਕੈ ਰੂਪ ਨੂਪ ਸਰੂਪਾ ਰੰਗ ਪਿਓ ਰਾਵ ਕੇ ਭੂਪਾਂਡ ਜੇਰੇ ਸੇ ਤੇ ਸ਼ਕੀਨੀ ਤੁਸ ਖਾਨ ਬਹੁ ਰਜ ਦੀਨੀ ਕਹੂੰ ਫੂਲ ਰਾਜਾ ਹੋਵੇ ਬੈਠਾ ਕਹੂੰ ਸਿਮ ਪਿਓ ਸ਼ੰਕਰ ਘਟਾ ਸਗਰੀ ਸਿਰ ਦਿਖਾਏ ਚੰਬਵਾ ਜੁਗਾ ਸਰੂ ਸੁਅੰਬਵਾ ਬ੍ਰਸ਼ਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਘਰੋ ਦੁਸ਼ਟ ਤੇ ਉਠਵਤ ਪਾਤਾ ਸਗਲ ਮਲੇਸ਼ ਕਰੋ ਰਣਘਾਤਾ ਜੇ ਅਤੁੱਤ ਸੁਣੀ ਪਰੇ ਤਿਨਕੇ ਦੁਸ਼ ਦੁਖ ਤੁਮੈ ਮਰੇ ਪੁਰਖ ਜਵਨ ਭਗਵਰੇ ਤਿਆਰੇ ਤਿਨਕੇ ਤੁਮ ਸੰਕਟ ਸਭ ਡਾਰੇ ਜੋ ਕਲ ਕੋ ਇੱਕ ਵਾਰ ਧਿਆਈ ਹੈ ਤਾਂ ਕਿ ਕਾਲ ਨਿਕਟੇ ਹੈ ਰਸਾ ਹੋਏ ਤਾਂ ਏ ਸਕਾਲਾ ਦੁਸ਼ਟ ਰਿਸ਼ਟ ਨੇ ਤਤਕਾਲਾ ਕਿਰਪਾ ਦਿਸ਼ਤਨ ਜਾਨ ਹਰਿਓ ਤਾਂ ਕਿ ਤਾਪ ਤਨ ਕੁਮਾਰਿਓ ਰਿਦ ਸਿੱਧ ਕਰਮ ਸਭ ਹੋਈ ਦੁਸ਼ਾਸ ਹੋ ਸਕੇ ਨਾ ਕੋਈ ਇੱਕ ਵਾਰ ਜਨ ਤੁਮੇ ਸਮਾਰਾ ਕਾਲ ਪਾਸਤੇ ਤਾਏ ਉਬਾਰਾ ਜਿਨਰ ਨਾਮ ਤਿਆਰੋ ਕਹਾ ਦਾਰ ਦੁਸ਼ ਦੁਖ ਤੇ ਰਹਾ ਖੜਕੇਤ ਮੈਂ ਸੰਤਿਹਾਰੀ ਆਪਾ ਦੇ ਲਿਓ ਬਾਰੀ ਸਭ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਚਾਹੇ ਕਿਰਪਾ ਕਰੀ ਹੰਬਰ ਜੇ ਮਾਤਾ ਗ੍ਰੰਥ ਕਰਾ ਪੂਰਨ ਸਵਰਾਤਾ ਕਿਲਵੇ ਸਗਲ ਦੇ ਕੋ ਅਰਤਾ ਦੁਸ਼ ਦੋਖ ਕਿਨ ਕੋ ਚਾ ਕਰਤਾ ਸ੍ਰੀ ਅਸਤੁਜਾ ਭੈ ਦੇ ਅੱਲਾ ਪੂਰਨ ਕਰਾ ਗ੍ਰੰਥ ਕਾਲਾ ਮਨ ਵੰਸ਼ਿਤ ਬਲ ਪਾਵੇ ਸੋਈ ਦੁਖ ਨਤ ਸੇ ਬਿਆਵਤ ਕੋਈ ਅੜਲ ਸੁਨੇ ਗੁੰਗ ਜੋ ਜਾਏ ਸਰਸ ਨਾ ਪਾਵੇ

ਮੇਕ ਨਾ ਜਾਣਿਓ ਸ੍ਰੀ ਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਉਂ ਸਭ ਤੇ ਵਖਾਨਿਓ ਦੁਆਰਾ ਸਭ ਦੁਆਰ ਕੋ ਛੱਡ ਕੇ ਗਿਓ ਤੁਹਾਰੋ ਦੁਆਰ ਬਾਏਂਗੇ ਕੀ ਲਾਜ ਸੁ

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਤੁਹਾਡੇ ਆਗੇ ਅਰਦਾਸ ਹਮਾਰੀ ਜੀ ਉਹ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਸਭ ਤੇਰੀ ਵਡਿਆਈ ਕੋਈ ਨਾ ਨਾ ਜਾਣੇ ਮੇਰਾ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਵ ਸਿਮਰਵ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਇਓ ਜਿਹ ਜਿੱਠੇ ਸਬਦ ਖਜਾਏ ਤੇਗ ਬਹਾਦਰ ਸਿਮਰਿਆਏ ਘਰ ਨਾਉਣ ਦਿਆਵੇਂ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਨਾਰ ਦਾ ਧਿਆਨ ਧਰ ਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਉਦਾਸ ਬੇਨਤੀ ਹੈ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਇਸ ਵੇਲੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੰਪੂਰਨਤਾ ਪ੍ਰੰਤ ਆਪ ਜੀ ਦੇ ਪਾਵਨ ਸਰੂਪ ਦੇ ਸੁੱਖ ਆਸਨਾਂ ਦੀ ਸੇਵਾ ਹੋਈ ਹੈ ਚੌਪੀ ਸਾਹਿਬ ਦਾ ਜਾਪ ਹੋਇਆ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਦਿਆਂ ਸੱਚੇ ਪਾਤਸ਼ਾਹ ਜੀ ਇਸ ਵੇਲੇ ਆਪ ਜੀ ਦੇ ਪਾਵਨ ਸਵਾਰਾ ਸਾਹਿਬ ਸੱਚਖੰਡ ਵਿਖੇ ਜਾ ਰਹੇ ਹਨ ਚਾਲੇ ਪਾਉਂਦੀ ਆਗਿਆ ਬਖਸ਼ੋ ਰਹਿ ਤੇ ਵਿਜਵਾਤ ਕਰਦੇ ਸਾਈ ਹੁਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ।

0: ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਪਰਸੋਂ ਰੋਜ਼ ਤੋਂ ਜੋ ਦੋ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਸਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਈਆਂ ਨੇ, ਭੋਗ ਪਾਏ ਗਏ ਨੇ, ਅਰਦਾਸ ਬੇਨਤੀ ਕੀਤੀ ਗਈ ਹੈ, ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਨੇ ਗੁਰੂ ਜੀ ਦੇ ਚਰਨ ਪਰਸੇ ਨੇ, ਮਹਾਰਾਜ ਗੁਰਮਤਿ ਅਨੁਸਾਰ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰਨ। ਅੱਜ ਦਾ ਜੋ ਸਪੈਸ਼ਲ ਦੀਵਾਨ ਹੈ, ਸਭ ਤੋਂ ਪਹਿਲਾਂ ਮੈਂ ਭਾਦੋ ਮਹੀਨੇ ਦੀ ਸੰਗਰਾਂਦ ਦੀ ਆਪ ਲੱਖ ਸੰਤਾਂ ਨੂੰ ਲੱਖ ਲੱਖ ਵਧਾਈ ਦਿੰਦਾ, ਅਤੇ ਅੱਜ ਮਹਾਨ ਮਹਾਂਪੁਰਸ਼ ਸੱਚਖੰਡ ਵਾਸੀ ਸੰਤ ਅਜੀਤ ਸਿੰਘ ਜੀ ਹੰਸਿਆਲੀ ਵਾਲੇ, ਅਤੇ ਦੂਸਰੇ ਮਹਾਂਪੁਰਸ਼ ਸੱਚਖੰਡ ਵਾਸੀ ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ, ਉਹਨਾਂ ਦਾ ਜਨਮ ਦਿਹਾੜਾ ਸੰਗਤਾਂ ਮਨਾ ਰਹੀਆਂ ਨੇ। ਆਪਾਂ ਉਹਨਾਂ ਮਹਾਨ ਮਹਾਂਪੁਰਸ਼ ਸੰਤ ਬਾਬਿਆਂ ਨੂੰ ਯਾਦ ਕਰਨਾ ਹੈ। ਅੱਜ ਦਾ ਸਪੈਸ਼ਲ ਦੀਵਾਨ ਸੰਗਰਾਂਦ ਦਾ ਮਹੀਨਾ ਅਤੇ ਮਹਾਂਪੁਰਸ਼ਾਂ ਦੀ ਯਾਦ ਵਿੱਚ ਸਜੇਗਾ, ਅਤੇ ਨਾਲ ਹੀ ਜੋ 1947 ਦੀ ਵੰਡ ਦੇ ਸਮੇਂ ਤਕਰੀਬਨ 10 ਲੱਖ ਸਿੱਖਾਂ ਦਾ ਜੋ ਵਿਦੋਸ਼ੇ ਮਾਰੇ ਗਏ ਸੀ, ਅਤੇ ਉਹ ਸਿਆਸੀ ਲੀਡਰ ਜਿਨ੍ਹਾਂ ਨੇ ਦੇਸ਼ ਪੰਜਾਬ ਦੀ ਵੰਡ ਲਈ ਇੰਨੇ ਵਿਦੋਸ਼ੀਆਂ ਦਾ ਕਤਲ ਕਰਵਾਇਆ। ਸੋ ਸਿੱਖ ਅੱਜ ਵੀ ਗੁਲਾਮ ਹੈ। ਅੱਜ ਹਿੰਦੁਸਤਾਨ ਦੀ ਸਰਕਾਰ ਫਰੀਮੋਟ ਵਿਖੇ ਜੋ ਆਜ਼ਾਦੀ ਦਾ ਦਿਨ ਮਨਾ ਰਹੀ ਹੈ, ਉਹ ਤਿੰਨ ਪ੍ਰਮੁੱਖ ਉਹਨਾਂ ਦੀਆਂ ਜਥੇਬੰਦੀਆਂ HAF, HSS ਅਤੇ RSS ਜੋ ਬੜੀ ਪਲੈਨ ਦੇ ਨਾਲ ਸਿੱਖਾਂ ਦੇ ਉਲਟ, ਜੋ ਘੱਟ ਗਿਣਤੀਆਂ ਉਹਨਾਂ ਦੇ ਉਲਟ ਕੰਮ ਕਰ ਰਹੀਆਂ ਨੇ। ਕਦੇ ਸਿੱਖਾਂ ਦੇ ਗੁਰਦੁਆਰਿਆਂ 'ਤੇ ਇਲਜ਼ਾਮ ਲਾਉਂਦੇ ਕਿ ਸਿੱਖਾਂ ਦੇ ਗੁਰਦੁਆਰਿਆਂ 'ਚ ਡਰੱਗ ਵਿਕਦਾ, ਸਿੱਖਾਂ ਦੇ ਗੁਰਦੁਆਰਿਆਂ ਵਿੱਚ ਗੰਨਾ, ਇਹੋ ਜਿਹੇ ਦੋਸ਼ ਲਾ ਕੇ ਉਹ ਜੋ ਹਿੰਦੁਸਤਾਨ ਦੇ ਲਈ ਕੰਮ ਕਰ ਰਹੇ ਨੇ। ਅੱਜ 15 ਅਗਸਤ ਉਹ ਮਨਾ ਰਹੇ ਆ, 16 ਤਰੀਕ ਆ ਜੋ ਫਰੀਮੋਟ ਵਿਖੇ ਪਰੇਡ ਕੱਢੀ ਜਾਂਦੀ ਹੈ ਉਹਨਾਂ ਦੀ, ਅਤੇ ਸਿੱਖ ਹਮੇਸ਼ਾ ਉੱਥੇ ਜਾ ਕੇ ਆਪਣੇ ਗੁਲਾਮੀ ਦਾ ਅਹਿਸਾਸ ਕਰਾਉਂਦੇ ਆ ਕਿ ਸਿੱਖ ਗੁਲਾਮ ਆ, ਵਿਦੋਸ਼ੀਆਂ ਨੂੰ ਮਾਰਦੀ ਆ ਗੌਰਮੈਂਟ। ਇਹ ਮੈਂ ਧੰਨਵਾਦ ਕਰਦਾ ਅਮਰੀਕਾ ਦੀ ਸਰਕਾਰ ਦਾ, ਜਿਨ੍ਹਾਂ ਨੇ ਸਪੈਸ਼ਲੀ FBI ਦਾ, ਜਿਨ੍ਹਾਂ ਨੇ ਹਿੰਦੁਸਤਾਨ ਦੀ ਸਰਕਾਰ ਨੂੰ ਨੰਗਿਆ ਕੀਤਾ। ਉਹਨਾਂ ਨੇ ਇੱਥੇ ਤਕਰੀਬਨ 37-40 ਦੇ ਕਰੀਬ ਜੋ ਗੈਂਗਸਟਰ ਇੰਡੀਆ ਸਰਕਾਰ ਨੇ 1 ਸਾਲ ਪਹਿਲਾਂ ਭੇਜੇ ਸੀ, ਉਹਨਾਂ 'ਤੇ ਉਹਨਾਂ ਨੂੰ ਨੱਥ ਪਾਈ, ਉਹਨਾਂ ਨੂੰ ਫੜਿਆ। ਉਹਨਾਂ ਦਾ ਕੰਮ ਕੀ ਸੀ? ਸਿੱਖਾਂ ਦੇ ਘਰਾਂ ਤੋਂ ਫਰੋਤੀਆਂ ਕਰਨੀਆਂ, ਸਿੱਖਾਂ ਵਿਦੋਸ਼ੇ ਜੋ ਐਕਟਿਵਿਸਟ ਹੈਗੇ ਆ ਉਹਨਾਂ ਨੂੰ ਮਾਰਨਾ, ਅਤੇ ਲੋਕਾਂ ਤੋਂ ਪੈਸਾ ਬਟੋਰਨਾ, ਬਿਜ਼ਨਸ ਉਹਨਾਂ ਡਾਊਨ ਕਰਨੇ, ਗਲਤ ਕੰਮ ਕਰਨੇ, ਡਰੱਗ ਵੇਚਣੇ, ਉਹ ਲੋਕ FBI ਨੇ ਫੜੇ ਆ। ਅਤੇ FBI ਨੇ ਕਿਹਾ ਕਿ ਜੇ ਕਿਤੇ ਵੀ ਕਿਸੇ ਨੂੰ ਕੋਈ ਥਰੈਟ ਹੁੰਦੀ ਆ, ਕਿਸੇ ਸਿੱਖ ਨੂੰ ਹਿੰਦੁਸਤਾਨ ਦੀ ਸਰਕਾਰ ਵੱਲੋਂ ਕੁਛ ਕਿਹਾ ਜਾਂਦਾ, ਉਹ ਸਾਨੂੰ ਸਿੱਧਾ ਕੰਟੈਕਟ ਕਰੋ। ਮੈਂ ਧੰਨਵਾਦ ਕਰਦਾ ਇੱਥੋਂ ਦੀ ਸਰਕਾਰ ਦਾ ਅਤੇ FBI ਦਾ। ਸੋ ਹਜੇ ਵੀ ਉਹ ਫੜ ਰਹੇ। ਮੈਂ ਹੁਣ ਜ਼ਿਆਦਾ ਸਮਾਂ ਨਾ ਲਵਾਂ, ਬੇਨਤੀ ਕਰਦਾ ਕਿ ਤੁਸੀਂ ਅੱਜ ਜੋ 10 ਵਜੇ ਉੱਥੇ ਮੁਜ਼ਾਹਰਾ ਸ਼ੁਰੂ ਹੋਣਾ, ਜ਼ਰੂਰ ਉੱਥੇ ਪਹੁੰਚੋ। ਨਾਲ ਹੀ ਮੈਂ ਬੇਨਤੀ ਕਰਦਾ ਕਿ ਜੋ ਜੌਹਰੇ ਤੇਗ ਆਪਣੇ ਇੱਥੇ ਫਰੀਮੋਟ ਦੀ ਧਰਤੀ 'ਤੇ ਹੋ ਰਿਹਾ ਹੈ, ਉਹ ਬੱਚੇ ਹਮੇਸ਼ਾ ਬਾਹਰ ਫੰਡ ਇਕੱਠਾ ਕਰਦੇ, ਕਿਉਂਕਿ 100 ਤੋਂ ਵੱਧ ਜੋ ਟੀਮਾਂ ਦੇਸ਼ਾਂ ਵਿਦੇਸ਼ਾਂ 'ਚੋਂ ਕੈਨੇਡਾ ਦੀ ਧਰਤੀ ਤੋਂ ਇੱਥੇ ਪਹੁੰਚ ਰਹੀਆਂ, ਵੱਡਾ ਪ੍ਰੋਗਰਾਮ ਹੈ। ਤੁਸੀਂ ਤਿਲ ਫੁੱਲ ਆਪਣੀ ਜ਼ਰੂਰ ਉਹਨਾਂ ਬੱਚਿਆਂ ਨੂੰ ਵੀ ਦੇਵੋ। ਆਓ ਹੁਣ ਮੈਂ ਬੇਨਤੀ ਕਰਦਾ ਬੱਚਿਆਂ ਨੂੰ, ਖਾਲਸਾ ਸਕੂਲ ਦੇ ਬੱਚੇ, ਅੱਜ ਇਹ ਪਹਿਲਾ ਇਹਨਾਂ ਦਾ ਜੋ ਅਸੈਂਬਲੀ ਹੈ, ਖਾਲਸਾ ਸਕੂਲ ਅੱਜ ਸ਼ੁਰੂ ਹੋਇਆ। ਮੈਂ ਇਹਨਾਂ ਨੂੰ ਵਧਾਈ ਵੀ ਦਿੰਦਾ ਅਤੇ ਧੰਨਵਾਦ ਵੀ ਕਰਦਾ ਸਾਰਿਆਂ ਦਾ, ਪ੍ਰੋਫੈਸਰ ਸਾਹਿਬ ਹੁਣਾਂ ਦਾ, ਸਾਰਿਆਂ ਦਾ, ਕਿ ਆਓ ਬੱਚਿਆਂ ਦਾ ਪੂਰਾ ਸਾਥ ਦੇਖ ਕੇ ਜੋ ਅਗਲੀਆਂ ਕਲਾਸਾਂ ਹੈ ਇਹਦੇ ਵਿੱਚ ਸਹਿਯੋਗ ਦਈਏ। ਆਓ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸਜੇ ਹੋਏ ਦੀਵਾਨ ਦੀ ਹਾਜ਼ਰੀ ਭਰ ਰਹੀ ਸਤਿਕਾਰਯੋਗ ਸਾਧ ਸੰਗਤ ਜੀ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਵਾਨ ਦੀ ਆਰੰਭਤਾ ਦੇ ਵਿੱਚ ਆਪ ਖਾਲਸਾ ਸਕੂਲ ਦੇ ਬੱਚਿਆਂ ਪਾਸੋਂ ਕੀਰਤਨ ਸਰਵਣ ਕਰ ਰਹੇ ਸੀ, ਸੋ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ। ਹੁਣ ਆਪ ਜੀ ਦੇ ਸਨਮੁਖ ਗੁਰੂ ਘਰ ਦੇ ਕੀਰਤਨੀ ਭਾਈ ਸਾਹਿਬ ਭਾਈ ਦਰਵਾਗ ਸਿੰਘ ਜੀ ਅਤੇ ਜਥਾ ਅੰਮ੍ਰਿਤਮਈ ਕੀਰਤਨ ਦੁਆਰਾ ਨਿਹਾਲ ਕਰੇਗਾ। ਅੱਜ ਦਾ ਜੋ ਵਿਸ਼ੇਸ਼ ਦੀਵਾਨ ਉਹਨਾਂ ਮਹਾਨ ਸੱਤ ਪੁਰਸ਼ਾਂ ਦੀ ਯਾਦ ਦੇ ਵਿੱਚ ਮਨਾਇਆ ਜਾ ਰਿਹਾ ਹੈ, ਜਿਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਗੁਰਮਤਿ ਦੇ ਗਾਡੀ ਰਾਹ 'ਤੇ ਚੱਲਦਿਆਂ ਹੋਇਆਂ ਦੁਨੀਆਂ ਦੇ ਅੰਦਰ ਅਧਿਆਤਮ ਦਾ ਪ੍ਰਚਾਰ ਕੀਤਾ। ਹੀਰਮਨ ਸੰਤ ਬਾਬਾ ਆਨੰਦ ਸਿੰਘ ਜੀ, ਸੰਤ ਬਾਬਾ ਈਸ਼ਰ ਸਿੰਘ ਜੀ ਅਤੇ ਸਤਿਕਾਰਯੋਗ ਸੰਤ ਬਾਬਾ ਮੀਆਂ ਸਿੰਘ ਜੀ, ਇਸ ਦੇ ਨਾਲ ਨਾਲ ਹੀ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਾਂ ਵਾਲਿਆ, ਉਹਨਾਂ ਦੀ ਯਾਦ ਮਨਾਈ ਜਾ ਰਹੀ ਹੈ। ਅੱਜ ਦਾ ਹੀ ਉਹ ਦਿਨ ਹੈ 16 ਅਗਸਤ 1977 ਦਾ, ਜਦੋਂ ਸ਼੍ਰੀ ਮਾਨ ਸੰਤ ਬਾਬਾ ਜਨੈ ਕਰਤਾਰ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਐਕਸੀਜਨ ਦੌਰਾਨ ਜਿਨ੍ਹਾਂ ਨੇ ਆਪਣੇ ਸਵਾਸਾਂ ਦੀ ਪੂੰਜੀ ਨੂੰ ਸਮੇਟਿਆ, ਉਹਨਾਂ ਦੀ ਪਵਿੱਤਰ ਯਾਦ ਮਨਾਈ ਜਾ ਰਹੀ ਹੈ। ਆਓ ਹੁਣ ਕੀਰਤਨ ਨਾਲ ਜੁੜਨਾ ਕਰੀਏ। ਇਸੇ ਨਾਲ ਇੱਕ ਬੇਨਤੀ ਕਰਾਂ ਕਿ ਬਾਹਰ ਬਰਾਂਡੇ ਦੇ ਵਿੱਚ ਵੋਮਨ ਲੀਗ ਵਾਲਿਆਂ ਵੱਲੋਂ ਇੱਕ ਟੇਬਲ ਲਗਾਇਆ ਗਿਆ ਹੈ, ਜਿਹੜੇ ਅਮੈਰੀਕਨ ਸਿਟੀਜਨ ਹਨ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਵੋਟ ਜਾਂ ਕਿਸੇ ਨਹੀਂ ਬਣਾਈ ਹੋਵੇ, ਉਹ ਕਿਰਪਾ ਕਰਕੇ ਉਹਨਾਂ ਨਾਲ ਸੰਪਰਕ ਕਰਕੇ ਆਪਣੀ ਵੋਟ ਰਜਿਸਟਰ ਕਰਾ ਸਕਦੇ ਹਨ। ਆਓ ਹੁਣ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਦੇ ਜਥੇ ਪਾਸੋਂ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਕਿਤਨੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲ ਚੁੱਕ ਦੀ ਖਿਮਾ ਪਰਿਵਾਰ ਵੱਲੋਂ ਸਤਿਕਾਰਯੋਗ ਸੰਤ ਬਾਬਾ ਅਜੀਤ ਸਿੰਘ ਜੀ ਸਾਲੀ ਵਾਲੇ, ਉਹਨਾਂ ਮਹਾਂਪੁਰਸ਼ਾਂ ਦਾ ਅੱਜ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਸ੍ਰੀ ਖੰਡਪਾ ਸਾਹਿਬ ਦੀ ਸੇਵਾ ਹੋਈ ਹੈ, ਉਸ ਤੋਂ ਬਾਅਦ ਜੋ ਕੀਰਤਨ ਦੇ ਦੀਵਾਨ ਸਜੇ ਹਨ, ਨਾਲ ਨਾਲ ਅੱਜ ਜੋ ਸੱਚਖੰਡ ਪਿਆਨਾ ਸਤਿਕਾਰਯੋਗ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਅਤੇ ਜੋ ਫਿਰ ਜੋ 30 ਤਰੀਕ ਨੂੰ ਚਾਰ ਮਹਾਂਪੁਰਸ਼ਾਂ ਦੀ ਯਾਦ ਮਨਾਈ ਜਾਣੀ ਹੈ, ਇਤਨੀ ਹਾਜ਼ਰੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗੁਰੂ ਘਰ ਦੇ ਕੀਰਤਨੀਏ ਭਾਈ ਸਾਹਿਬ ਭਾਈ ਦਲਵਾਗ ਸਿੰਘ ਜੀ ਅਤੇ ਜਥੇ ਦਾ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਅੰਮ੍ਰਿਤ ਵੀ ਕੀਰਤਨ ਦੌਰਾਨ ਨਿਹਾਲ ਕੀਤਾ। ਹੁਣ ਬੇਨਤੀ ਕਰਾਂਗਾ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਕੈਨੇਡਾ ਵਾਲੇ, ਉਹ ਆਪ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਗੁਰੂ ਇਤਿਹਾਸ ਅੱਜ ਦਾ ਜੋ ਮਨਾਇਆ ਜਾ ਦਿਹਾੜੇ ਹਨ ਉਸ ਦੇ ਸੰਬੰਧ ਦੇ ਵਿੱਚ ਆਪ ਜੀ ਦੇ ਨਾਲ ਸਾਂਝ ਪਾਉਣਗੇ। ਭਾਈ ਸਾਹਿਬ ਤੋਂ ਉਪਰੰਤ ਜਿੱਥੇ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਪਾਉਂਟਾ ਸਾਹਿਬ ਦੇ ਕੀਰਤਨੀ ਜਥੇ ਨੇ ਹਾਜ਼ਰੀ ਭਰਨੀ ਹੈ, ਉੱਥੇ ਹੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਲਾਡੀ ਉਹ ਪਹੁੰਚ ਰਹੇ ਹਨ। ਉਹਨਾਂ ਨੇ 1:30 ਵਜੇ ਦੇ ਕਰੀਬ ਹਾਜ਼ਰੀ ਭਰਨੀ ਹੈ। ਇਸ ਦੇ ਨਾਲ ਹੀ ਬੇਨਤੀ ਕਰਾਂ ਵੀ ਅਗਲੇ ਮਹੀਨੇ ਗੁਰਦੁਆਰਾ ਸਾਹਿਬ ਫਰੀ ਮਾਊਂਟ ਵਿਖੇ ਜੌਹਰੇ ਤੇਗ ਜੋ ਬੱਚਿਆਂ ਦਾ ਗੱਤਕੇ ਦਾ ਕੰਪਟੀਸ਼ਨ ਕਰਾਇਆ ਜਾ ਰਿਹਾ ਹੈ, 5 ਅਤੇ 6 ਸਤੰਬਰ ਨੂੰ ਇਸ ਸਥਾਨ ਦੇ ਉੱਤੇ ਹੋਵੇਗਾ। ਜਿੱਥੇ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਚੜ੍ਹ ਕੇ ਹਾਜ਼ਰੀਆਂ ਭਰਨ ਦਾ ਯਤਨ ਕਰੋ, ਉੱਥੇ ਹੀ ਇਸ ਕੰਪੀਟੀਸ਼ਨ ਵਾਸਤੇ ਆਪਣੀਆਂ ਨੇਕ ਕਮਾਈਆਂ ਨੂੰ ਸਫਲ ਕਰਦਿਆਂ ਹੋਇਆ ਜਿੰਨਾ ਵੀ ਆਪ ਯੋਗਦਾਨ ਪਾ ਸਕਦੇ ਹੋ, ਬਾਹਰ ਟੇਬਲ ਲੱਗਾ ਹੈ ਪਾ ਸਕਦੇ ਹੋ, ਪਾਉਣ ਦਾ ਯਤਨ ਵੀ ਕਰਿਓ। ਆਓ ਹੁਣ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਹੁਣਾਂ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਯਤਨ ਕੀਤਾ ਜਾ ਰਿਹਾ। ਗੁਰੂ ਸਵਾਰੀ ਸੰਗਤ ਜੀ, ਅੱਜ ਗੁਰਮੁਖ ਪਰਿਵਾਰਾਂ ਵੱਲੋਂ ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ, ਜਿਨ੍ਹਾਂ ਦੀ ਰਸਨਾ

ਦੋਏ ਭਲੇ ਦੋ ਜਾਣੇ, ਇੱਕ ਸੰਤ ਇੱਕ ਰਾਮ। ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਮੇਰੇ ਪ੍ਰਭੂ ਪਰਮਾਤਮਾ ਦੀ ਵੱਖ ਕਿਰਪਾ ਹੈ ਅਤੇ ਜਿਹੜੇ ਰੱਬ ਦੇ ਪਿਆਰ ਵਾਲੀਆਂ ਬਖਸ਼ੀਆਂ ਹੋਈਆਂ ਰੂਹਾਂ ਹੁੰਦੀਆਂ ਨੇ ਮੇਰੇ ਵਾਹਿਗੁਰੂ ਜੀ ਵੱਲੋਂ, ਉਹਨਾਂ ਦੀ ਵੱਖ ਸੇਵਾ ਲੱਗੀ ਹੁੰਦੀ ਹੈ। ਉਹ ਵੀ ਰੱਬ ਵੀ ਸੇਵਾ ਕਰਦਾ ਅਤੇ ਰੱਬ ਦੇ ਪਿਆਰੇ ਵੀ ਟਹਿਲ ਕਰਦੇ ਨੇ, ਵੱਖ ਵੱਖ ਬਾਤ ਹੈ। ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ। ਹੁਣ ਸਾਹਿਬ ਕਹਿੰਦੇ ਰਾਮ ਜੋ ਦਾਤਾ ਮੁਕਤ ਕੋ ਹੈ। ਇਹ ਗੱਲ ਤਾਂ ਪੱਕੀ ਹੈ ਵੀ ਮੇਰਾ ਪ੍ਰਭੂ ਪਰਮਾਤਮਾ ਮੁਕਤੀ ਦੇ ਦਾਤੇ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਵੀ ਮੇਰਾ ਵਾਹਿਗੁਰੂ ਪਰਮਾਤਮਾ ਜਿਹੜਾ ਉਹ ਮੁਕਤੀ ਦਾ ਦਾਤਾ। ਪਰ ਇੱਕ ਗੱਲ ਤਾਂ ਜ਼ਰੂਰ ਹੈ ਨਾ, ਇਹਦੀ ਗਹਿਰਾਈ ਵਿੱਚ ਜਾਈਏ ਵੀ ਨਾਮ ਤੋਂ ਬਿਨਾਂ ਮੁਕਤੀ ਹਾਂਜੀ ਮਿਲਦੀ ਨਹੀਂ ਹੈ। ਜਿੰਨਾ ਮਰਜ਼ੀ ਯਤਨ ਕਰ ਲਓ, ਜੋ ਮਰਜ਼ੀ ਕਰ ਲਓ, ਨਾਮ ਤੋਂ ਬਿਨਾਂ ਮੁਕਤ ਹੋਣਾ ਹੀ ਨਹੀਂ ਹੈ। ਤੇ ਨਾਮ ਜਪਾਉਣ ਵਾਸਤੇ ਜਿਹੜੇ ਬਖਸ਼ੀਆਂ ਹੋਈਆਂ ਰੂਹਾਂ ਹੁੰਦੀਆਂ ਨੇ ਪਰਮਾਤਮਾ ਨੇ ਦਰਗਾਹ ਤੋਂ ਭੇਜੀਆਂ ਹੁੰਦੀਆਂ ਨੇ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਾਂ ਸੰਤ ਬਾਬਾ ਅਜੀਤ ਸਿੰਘ ਜੀ ਜਾਂ ਹੋਰ ਮਹਾਂਪੁਰਖ ਬੇਅੰਤ ਬੇਅੰਤ ਹੋਏ ਨੇ ਜਿਨ੍ਹਾਂ ਨੇ ਕਮਾਈ ਕੀਤੀ ਹੈ, ਉਹਨਾਂ ਦਾ ਕਾਰਜ ਮੇਰੇ ਵਾਹਿਗੁਰੂ ਜੀ ਨੇ ਲਾਇਆ ਹੁੰਦਾ ਹੈ ਵੀ ਤੁਸੀਂ ਸਾਧ ਸੰਗਤ

0: ਅਸੀਂ ਦੇ ਦਿਆਂਗੇ ਮੁਕਤੀ, ਅਸੀਂ ਦੇ ਦਿਆਂਗੇ ਮੁਕਤੀ। ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇਕ ਰਾਮ, ਰਾਮ ਜੋ ਦਾਤਾ ਮੁਕਤ ਕਹੋ, ਸੰਤ ਜਪਾਵੇ ਨਾਮ। ਜਿਹੜੇ ਰੱਬ ਦੇ ਪਿਆਰੇ ਨੇ ਹੈ ਦੋਨੋਂ ਇੱਕ ਹੀ ਨੇ। ਤੁਸੀਂ ਬਚਨ ਪੜ੍ਹਦੇ ਹੋ ਹਰ ਹਰ ਜਨ ਦੂਈ ਏਕ ਹੈ, ਦੋ ਜਾਣੇ ਨੇ, ਪਰ ਜਪਦਿਆਂ ਜਪਦਿਆਂ ਜਪਦਿਆਂ ਜਪਦਿਆਂ ਉਹ ਮੇਰੇ ਵਾਹਿਗੁਰੂ ਜੀ ਦਾ ਰੂਪ ਹੀ ਹੋ ਜਾਂਦੇ ਉਹਨਾਂ ਵਿੱਚ, ਤੇ ਫਿਰ ਰੱਬ ਦੇ ਵਿੱਚ ਫਰਕ ਨਹੀਂ ਰਹਿ ਜਾਂਦਾ। ਜਿਵੇਂ ਕਲਗੀਧਰ ਪਾਤਸ਼ਾਹ ਜੀ ਕਹਿੰਦੇ, ਮੈਂ ਹੇਮਕੁੰਟ ਪਰਬਤ ਤੇ ਚੌਂਕੜਾ ਮਾਰੀ ਬੈਠਾ ਸੀ, ਆਪਣੀ ਕਥਾ ਖੁਦ ਬਖੁਦ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਆਪ ਲਿਖੀ ਹੈ। ਕਿਸੇ ਵੀ ਤਪਸਵੀ ਨੇ, ਕਿਸੇ ਅਵਤਾਰੀ ਪੁਰਸ਼ ਨੇ ਆਪਣੀ ਕਥਾ ਨੂੰ ਆਪ ਨਹੀਂ ਕਲਮ ਬੰਦ ਕੀਤਾ, ਕੇਵਲ ਤੋਂ ਕੇਵਲ ਦਸਵੇਂ ਪਾਤਸ਼ਾਹ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਜਿਨ੍ਹਾਂ ਨੇ ਆਪਣਾ ਖੁਦ ਬਖੁਦ ਆਪ ਇਤਿਹਾਸ ਲਿਖਿਆ ਹੈ। ਅਬ ਮੈਂ ਆਪਣੀ ਕਥਾ ਬਖਾਨੋ, ਤਪ ਸਾਧਤ ਜੇ ਵਿਦ ਮੋਹੇ ਆਨੋ, ਹੇਮਕੁੰਟ ਪਰਬਤ ਹੈ ਜਹਾਂ, ਸਪਤ ਸ੍ਰਿੰਗ ਸੋਭਤ ਹੈ ਤਹਾਂ, ਸਪਤ ਸ੍ਰਿੰਗ ਤੈ ਨਾਮ ਕਹਾਵਾ, ਪੰਡ ਰਾਜ ਜਹ ਜੋਗ ਕਮਾਵਾ, ਤਹਿ ਤਿਥੇ ਹਮ ਅਧਕ ਤਪੱਸਿਆ ਸਾਧੀ ਮਹਾਕਾਲ। ਕਾਲ ਕਾ ਅਰਾਦੀ, ਜੋ ਕਾਲ ਦਾ ਵੀ ਕਾਲ ਕਰਨ ਵਾਲਾ ਹੈ, ਅਰਾਦੀ ਦਾ ਭਾਵ ਦੇਵੀ ਨਹੀਂ ਹੈ। ਮੇਰੇ ਵਾਹਿਗੁਰੂ ਜੀ ਨੂੰ ਭਾਵੇਂ ਮਾਂ ਕਰਕੇ ਪੁਕਾਰ ਲਓ ਤੇ ਭਾਵੇਂ ਪਿਤਾ ਕਰਕੇ ਪੁਕਾਰ ਲਓ, ਹਰ ਜੀ ਮਾਤਾ ਹਰ ਜੀ ਪਿਤਾ, ਚਾਹੇ ਉਹਨੂੰ ਮਾਂ ਕਰਕੇ ਆਵਾਜ਼ ਦੇ ਦਿਓ ਤੇ ਚਾਹੇ ਉਹਨੂੰ ਪਿਤਾ ਕਰਕੇ ਆਵਾਜ਼ ਦੇ ਦਿਓ, ਤਾਂ ਕਹਿੰਦੇ ਕਾਲ ਕਾਲ ਕਾ ਅਰਾਦੀ। ਇਹ ਬਿਦ ਕਰਤ ਤਪੱਸਿਆ ਭਇਓ, ਦਵੈ ਤੇ ਏਕ ਰੂਪ ਹੋਏ ਗਏ, ਦੋ ਤੋਂ ਇੱਕ ਰੂਪ ਹੋ ਗਏ। ਫਿਰ ਮਹਾਰਾਜ ਕਹਿਣ ਲੱਗੇ, ਮੈਂ ਆਪਣਾ ਸੁੱਤ ਤੋਹੇ ਨੀ ਬੋਝੋ, ਪੰਥ ਪਰਚਰ ਕਰ ਬੇ ਕੋ ਸਾਜਾ, ਜਹਾਂ ਤਹਾਂ ਤੈ ਧਰਮ ਚਲਾਏ, ਕਬੁੱਧ ਕਰਨ ਤੇ ਲੋਕ ਹਟਾਏ। ਤੇਵੇਂ ਜਿਹੜੇ ਰੱਬ ਦੇ ਪਿਆਰੇ ਸੰਤ ਮਹਾਤਮਾ ਨੇ, ਮਹਾਨ ਆਤਮਾ ਹੁੰਦੀਆਂ ਨੇ, ਮੇਰੇ ਵਾਹਿਗੁਰੂ ਜੀ ਦਾ ਜਪ ਜਪ ਕੇ ਨਾਮ, ਤਾਂ ਉਹਦਾ ਰੂਪ ਹੋ ਜਾਂਦੇ ਨੇ ਹਰ ਹਰ ਜਨ। ਇੱਥੇ ਹੀ ਸੀ ਨਾ ਜੀ, ਦੂਈ ਏਕ ਹੈ ਬਿਪ ਬੇਚਾਰ ਕਸ਼ਨਾ, ਕੋਈ ਫਰਕ ਨਹੀਂ, ਬਿਬ ਦੋ ਨਹੀਂ ਹੈ, ਉਹ ਤਾਂ ਇੱਕ ਬਣ ਗਏ ਨੇ, ਬਿਬ ਬੇਚਾਰ ਕਸ਼ਨਾ। ਫਿਰ ਦ੍ਰਿਸ਼ਟਾਂਤ ਦੇ ਦਿੱਤਾ ਬੜਾ ਪਿਆਰਾ, ਕਹਿੰਦੇ ਜਲ ਤੇ ਉਪਜ ਤਰੰਗ ਜਿਉਂ, ਬੇਸ਼ੱਕ ਪਾਣੀ ਚੋਂ ਤਰੰਗਾਂ ਉੱਠਦੀਆਂ ਨੇ, ਕਿਨਾਰੇ ਤੇ ਬੈਠਾ ਖਲੋਤਾ ਬੰਦਾ ਉਹਨੂੰ ਜ਼ਰੂਰ ਭੁਲੇਖਾ ਜਿਹਾ ਪੈ ਜਾਂਦਾ ਹੈ ਵੀ ਤਰੰਗਾਂ ਵੱਖਰੀਆਂ ਨੇ ਤੇ ਪਾਣੀ ਵੱਖਰਾ ਹੈ, ਪਰ ਇਹ ਕਦਾਚਿਤ ਨਹੀਂ ਹੁੰਦਾ, ਕਿਉਂਕਿ ਉਹ ਜਿਹੜੀਆਂ ਤਰੰਗਾਂ ਨੇ ਹੈ ਪਾਣੀ ਦਾ ਹੀ ਰੂਪ ਨੇ, ਤੇ ਜਿਹੜੇ ਨਾਮ ਜਪਣ ਵਾਲੇ ਨੇ ਉਹ ਰੱਬ ਦਾ ਹੀ ਤਾਂ ਰੂਪ ਹੋ ਜਾਂਦੇ ਨੇ। ਬਿਬ ਵਿਚਾਰ ਕਛ ਨਾਹੇ ਜਲ ਤੇ ਉਪਜ ਤਰੰਗ ਜਿਉਂ, ਜਲ ਹੀ ਵਿਖੇ ਸਮਾਹੇ, ਉਹਦੇ ਵਿੱਚ ਹੀ ਉਹ ਸਮਾ ਜਾਂਦੇ ਨੇ, ਅਭੇਦ ਹੋ ਜਾਂਦੇ ਨੇ, ਪਰ ਜਣਨ ਵਾਸਤੇ, ਸੇਵਕ ਬਣਨ ਵਾਸਤੇ ਮਹਾਤਮਾ ਸੰਤ ਨੂੰ ਘਾਲਣਾ ਬਹੁਤ ਘਾਲਣੀ ਪੈਂਦੀ, ਤਾਂ ਰੱਬ ਦਾ ਰੂਪ ਹੁੰਦਾ ਹੈ। ਐਵੇਂ ਨਹੀਂ ਵੀ ਚਾਰ ਕੁ ਦਿਨ ਦੀ ਬਾਤ ਹੋ ਜਾਵੇ ਵੀ ਚਾਰ ਕੁ ਦਿਨ ਗੁਰਦੁਆਰੇ ਆ ਕੇ ਵਾਹਿਗੁਰੂ ਵਾਹਿਗੁਰੂ ਕਰ ਲਿਆ, ਫਲ ਤਾਂ ਮਿਲਣਾ ਹੈ, ਵਿਅਰਥ ਨਹੀਂ ਜਾਣਾ, ਪਰ ਇਹ ਤੇ ਘਾਲਣਾ, ਘਾਲਦਿਆਂ ਘਾਲਦਿਆਂ ਫਿਰ ਕਿਤੇ ਕਿਰਪਾ ਬਣਦੀ ਹੈ, ਕਿਤੇ ਘਾਲਣਾ ਗੁਰੂ ਨਾਨਕ ਮਹਾਰਾਜ ਜੀ ਦੀ ਬਖਸ਼ਿਸ਼। ਦੇਖੋ ਮਹਾਰਾਜ ਕਹਿੰਦੇ, ਰਾਜ ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ, ਇਹਦੇ ਇਉਂ ਘਲਣਾ ਘਲਣੀ ਪੈਂਦੀ ਹੈ, ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡਾ ਭਾਗ ਹਰ ਸਿਉਂ ਬਣ ਆਈ। ਇਹ ਤੇ ਤਪੱਸਿਆ ਕਰਦਿਆਂ ਕਰਦਿਆਂ ਫਿਰ ਉੱਥੇ ਬਾਤ ਪਹੁੰਚਦੀ ਹੈ ਮੇਰੇ ਵਾਹਿਗੁਰੂ ਜੀ ਤੱਕ। ਤਾਂ ਹੀ ਤਾਂ ਕਬੀਰ ਸਾਹਿਬ ਜੀ ਨੇ ਬਾਚਾ ਲਿਖਿਆ ਨਾ, ਕਬੀਰ ਰੋੜਾ ਹੋਏ ਰਹੋ ਬਟਕਾ, ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਮੈਂ ਕੇਵਲ ਰੱਬ ਦੇ ਪਿਆਰਿਆਂ ਦੀ ਬਾਤ ਪਾਉਣੀ, ਕੇਵਲ ਸ਼ਬਦ ਦੀ, ਮੇਰਾ ਕੰਮ ਹੁੰਦਾ ਹੈ ਬਾਣੀ ਦੀ ਕਥਾ ਕਰਨੀ, ਬਾਣੀ ਤੋਂ ਬਿਨਾਂ ਹਮੇਸ਼ਾ ਮੈਂ ਬੇਨਤੀ ਕਰਦਾ, ਕੋਈ ਕਥਾਵਾਂ ਨਹੀਂ ਹੁੰਦੀਆਂ, ਉਹ ਕਹਾਣੀਆਂ ਬਾਤਾਂ ਤੇ ਹੋ ਜਾਂਦੀਆਂ ਨੇ, ਪਰ ਇਤਿਹਾਸ ਸੁਣਾਉਣਾ ਵੀ ਬੜਾ ਜ਼ਰੂਰੀ ਹੁੰਦਾ ਹੈ, ਪਰ ਕੇਵਲ ਨਰੋਲ ਗੁਰੂ ਕੀ ਅੰਮ੍ਰਿਤ ਬਾਣੀ। ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਕਥਾ ਸੁਣ ਕੇ ਦੇਖੋ, ਉਹ ਤਾਂ ਕੇਵਲ ਨਰੋਲ ਬਾਣੀ ਦੀ ਕਥਾ ਚੱਲਦੀ ਹੈ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਕਥਾ ਸੁਣ ਕੇ ਦੇਖੋ, ਸੰਤ ਬਾਬਾ ਕਰਤਾਰ ਸਿੰਘ ਜੀ ਦੀ ਨਰੋਲ ਬਾਣੀ ਦੀ ਕਥਾ ਚੱਲਦੀ ਹੈ। ਕਬੀਰ ਰੋੜਾ ਹੋਏ ਰਹੋ ਬਾਟਕਾ, ਬਾਟ ਰਸਤੇ ਦਾ ਰੋੜਾ ਬਣ ਜਾ, ਵੀ ਜੇ ਸੰਤ ਬਣਨਾ ਹੀ, ਜੇ ਰੱਬ ਦਾ ਪਿਆਰਾ ਬਣਨਾ ਹੀ, ਰੋੜਾ ਹੋਏ ਰਹੋ ਬਾਟਕਾ, ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਫਿਰ ਰੱਬ ਮਿਲ ਜਾਂਦਾ,
1: ਰੱਬ ਦਾ ਰੂਪ ਹੋ ਜਾਵੇਗਾ। ਪਰ ਛਾਲ ਗਾਹ ਮਾਰਨੀ ਪੈਣੀ ਹੈ। ਆਪ ਤੁਸੀਂ ਕਹਿ ਦਿੰਦੇ ਜੀ ਫਲਾਨਾ ਬੰਦਾ ਮੇਰੇ ਰਸਤੇ ਦਾ, ਗੱਜ ਕੇ ਬੋਲੋ, ਰਸਤੇ ਦਾ ਰੋੜਾ। ਇਹਨੂੰ ਰੋੜੇ ਨੂੰ ਜਿੰਨਾ ਚਿਰ ਮੈਂ ਦੂਰ ਨਾ ਕੀਤਾ, ਉਹਨਾਂ ਚਿਰ ਮੇਰੀ ਜ਼ਿੰਦਗੀ ਖੁਸ਼ਹਾਲ ਨਹੀਂ ਬਣਦੀ। ਆਹ ਮੇਰੇ ਜੀਵਨ ਦਾ ਰੋੜਾ ਬਣ ਗਿਆ। ਤਾਂ ਫਿਰ ਕਬੀਰ ਸਾਹਿਬ ਜੀ ਅੱਗੇ ਆਂਸਰ ਆਪੇ ਹੀ ਦੇ ਦਿੰਦੇ ਨੇ, ਕਬੀਰ ਰੋੜਾ ਹੋਆ ਤਾਂ ਕਿਆ ਭਇਆ, ਪੰਥੀ ਰਾਈ ਨੂੰ ਪੰਥੀ ਕੌ ਦੁੱਖ ਦੇ, ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮਾ ਖੇ। ਜਿਵੇਂ ਮਿੱਟੀ ਹੁੰਦੀ, ਮਿੱਟੀ ਮਿੱਟੀ ਵਰਗਾ ਬਣ ਜਾ, ਖੇ ਵਰਗਾ ਬਣ ਜਾ, ਆਪਣੇ ਆਪ ਨੂੰ ਜਨਾਉਣਾ ਹੀ ਨਹੀਂ ਹੈ, ਖਾਕ ਬਣ ਜਾ ਖਾਕ। ਫਿਰ ਵਿਚਾਰ ਕੀਤੀ, ਕਿਧਰੇ ਹਨੇਰੀ ਚੱਲਿਆ, ਬੁੱਲਾ ਆਇਆ, ਹਨੇਰੀ ਚੱਲੇਗੀ, ਮਿੱਟੀ ਘੱਟਾ ਉੱਡੇਗਾ, ਨੇਤਰਾਂ ਵਿੱਚ ਪੈ ਜਾਵੇਗਾ। ਫਿਰ ਕਹਿਣ ਲੱਗਿਆ ਗਾਂ ਹੋਰ ਤੁਰ, ਵੇਖੋ ਸੰਤ ਕਿੱਥੇ ਪਹੁੰਚਦਾ, ਕਿਵੇਂ ਘਲਦਾ ਘਲਦਾ ਹੈ। ਕਬੀਰ ਖੇ ਹੋਈ ਤੋ ਕਿਆ ਭਇਆ, ਜੋ ਉੱਡ ਲੱਗ ਅੰਗ, ਹਰ ਜਣ ਐਸਾ ਚਾਹੀਏ ਜਿਉਂ ਪਾਨੀ ਸਰਭੰਗ। ਕਹਿੰਦੇ ਪਾਣੀ ਬਣ ਜਾ ਪਾਣੀ, ਇਹਦੇ ਪਾਣੀ ਤੋਂ ਗਾਂ ਵੀ ਜਾਣਾ ਪੈਣਾ। ਕਹਿੰਦੇ ਸਰਦੀ ਦੀ ਰੁੱਤ ਹੋਵੇ ਤੇ ਕਹਿੰਦੇ ਪਾਣੀ ਨੂੰ ਹੱਥ ਲਾਉਣ ਨੂੰ ਜੀ ਨਹੀਂ ਕਰਦਾ, ਹੱਥ ਕੁੰਡੇ ਹੋ ਜਾਂਦੇ ਨੇ, ਗਰਮੀ ਵਿੱਚ ਤੱਤਾ ਹੋ ਜਾਂਦਾ ਹੈ। ਕਹਿੰਦੇ ਕਬੀਰ ਪਾਨੀ ਹੋਆ ਤੋਂ ਕਿਆ ਭਇਆ, ਸੀਰਾ ਤਾਤਾ ਹੋਏ ਹਰ ਜਣ ਐਸਾ ਚਾਹੀਏ ਜੈਸਾ ਹਰ ਹੀ ਹੋਏ। ਹਰੀ ਦਾ ਸੰਤ ਗੁਰਸਿੱਖ ਸੇਵਕ ਮਹਾਤਮਾ ਕਿਹੋ ਜਿਹਾ ਚਾਹੀਦਾ, ਦੰਬੀ ਤੇ ਪਖੰਡੀ ਨਹੀਂ ਚਾਹੀਦਾ, ਬਾਹਰਲੇ ਦਿਖਾਵੇ ਵਾਲਾ ਨਹੀਂ ਚਾਹੀਦਾ। ਬਾਹਰਲਾ ਲਿਬਾਸ ਤੇ ਸੱਜਣ ਦਾ ਵੀ ਬੜਾ ਸੋਹਣਾ ਲੱਗਦਾ ਸੀ, ਤੇ ਸੰਤ ਬਾਬਾ ਅਜੀਤ ਸਿੰਘ ਜੀ ਨੂੰ ਲਿਬਾਸ ਵੱਲੋਂ ਵੇਖ ਕੇ ਆਖੇਗਾ ਕੋਈ ਸੰਤ, ਆਖੇਗਾ ਸੰਤ ਕਿਵੇਂ ਉਹ ਰੂਹ ਜੁੜੀ ਹੋਈ ਹੈ। ਕਹਿੰਦੇ ਹਰ ਜਣ ਐਸਾ ਚਾਹੀਏ ਜੈਸਾ ਹਰ ਹੀ ਹੋਏ। ਹਰੀ ਦਾ ਸੰਤ ਇਉਂ ਦਾ ਚਾਹੀਦਾ ਜਿਹੜਾ ਰੱਬ ਦਾ ਹੀ ਰੂਪ ਹੋ ਜਾਵੇ, ਜਿਹਦੀ ਰਸਨਾ ਤੇ ਮੇਰਾ ਰੱਬ ਵੱਸਦਾ ਹੋਵੇ, ਤੇ ਉਹਨਾਂ ਸੰਤਾਂ ਵਾਸਤੇ ਮੇਰੇ ਸਹਿਬਾਂ ਦੀ ਅੰਮ੍ਰਿਤ ਬਾਣੀ ਦੇ ਅੰਮ੍ਰਿਤ ਬਚਨ ਨੇ, ਜਿਹਨਾਂ ਨੂੰ ਮੇਰਾ ਵਾਹਿਗੁਰੂ ਆ ਮਾਤ ਲੋਕ ਵਿੱਚ ਨਾਮ ਜਪਾਉਣ ਵਾਸਤੇ ਭੇਜਦਾ, ਉਹ ਜਨਮ ਮਰਨ ਤੋਂ ਰਹਿਤ ਹੁੰਦੇ ਨੇ। ਉਹਨਾਂ ਦੇ ਘਰ ਦੇ ਵਿੱਚ ਖਾਲਸਾ ਜੀ, ਉਹਨਾਂ ਦੇ ਘਰ ਦੇ ਵਿੱਚ

ਜਪਾਉਂਦੇ ਨੇ। ਗੁਰੂ ਕੀ ਅੰਮ੍ਰਿਤ ਬਾਣੀ ਦੇ ਅੰਮ੍ਰਿਤ ਭਰਪੂਰ ਬਚਨ ਨੇ, ਭਾਗ ਠੜੇ ਹਰ ਸੰਤ ਤੁਮਾਰੇ। ਹਾਂਜੀ,

ਦੋਹਾਂ ਦੇ ਵਿੱਚ ਨਹੀਂ ਹੈ, ਨਾ ਜਨਮ ਤੇ ਨਾ ਮਰਨ। ਕਿਉਂ? ਉਹਨਾਂ ਨੇ ਜਪ ਜਪ ਕੇ ਨਾਮ ਮੇਰੇ ਵਾਹਿਗੁਰੂ ਜੀ ਦਾ ਤੇ ਬੰਧਨਾਂ ਤੋਂ ਮੁਕਤ ਹੋ ਗਏ ਨੇ। ਧੰਨ ਧੰਨ ਧੰਨ ਜਣ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਣ ਕਾ ਇਹ ਸੁਭਾਉ ਜਨ ਕੈ ਸੰਗ ਚਿਤ ਆਵੇ ਨਾਉ। ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ

0: जन तेरे सेवक जेड़े ने तेरे प्यार वाले जेड़े ने गरीब नवाज उन्होंने मैनू दीदार दे दे। संतां दे विच की गुण हुंदा है, उन्हां दा जीवन किहो जिहा हुंदा जे हौं बलहारी हौं बलहारी संतन तेरे जिन काम क्रोध लोभ पीठा जियो जिन्हां ने विकारां नूं पी दिता खत्म कर दिता। गुरु के प्यारियां ने भाई दिलबाग सिंह ने शब्द की आरंभता कित्थों कीती सी, संतां को मत कोई, उन्होंने खीरली टेक जाके लई सी एक कोट पंच सिकदारा, वह सारे दे सारे बोल मैनूं सुनाउण दी लोड़ नहीं, तुहानूं पता है। खीर ते जाके उन्होंने कहा संतां को मत कोई निंदो, संत राम है एको कहो कबीर मैं सो गुर पाया, जाका नाओ बब्बे को ज्ञान मिल गया नाम मिल गया है। तो महाराज कहिंदे ने हौं बलहारी संतन तेरे जिन काम क्रोध लोभ पीठा जियो, तू निरवैर संत तेरे निर्मल जिन देखे सब उतरे कलमल, जिन्हां दे दीदार कीतियां पाप नाश हो जांदे ने। संत बाबा जीत सिंह जी अंसाली वालियां दे संबंध विच अज जोड़ मेला है, महापुरख बैठे ने कहिंदे अपनी मौज दे विच ते सामने दरख्त ते घुग्गी आ के बैठ गई। जिस वेले घुग्गी ने बोल बोले ना महापुरखां दे जीवन छोटी जिहा बच्चा लिखिया है, वह जिस वेले बोली तां लागे सेवादार सिंह बैठा है, उहनूं कहिंदे वी इह की बोलदी है, वह कहिंदा महापुरखो तुहाडी रमज तुहानूं ही पता होवेगी, मैनूं नहीं इह पता की बोलदी है। वह फिर बोल बोली, जिहड़े रब दे प्यारे हुंदे ने उह सब कुछ जाण लैंदे ने, सब कुछ पता हुंदा है। जदों तीजी वार सतपुरशां ने वचन किया कहन लगे वी की बोलदी है सिंघा, कहन लगा मैनूं पता कोई नहीं है, कह लगिया लागे भामिया पिंड है ना ये घुग्गी बोलदी है भी भामिया पिंड ने उजड़ जाना। आखो सतनाम श्री वाहिगुरु, पिंड ने उजड़ जाना। तो कह लगे बेनती की महापुरखो फिर पिंड वसदा भी रह जाता, जन्म मरण दोहू मैं नाही जन पर उपकारी आए, जी दान दे भगती लाइन हर स्यो लैण मिलाए। कह लगे महापुरखो फिर वसदा भी रह जाना चाहिए, कहिंदे हां पर उपकार वास्ते साडियां सेवावां लगियां वसदा रह जाना चाहिए। कह लगे सतपुरशो कादे द्वारे वसदा रहेगा, कह लगे भी पिंड दे विच गुरुद्वारा साहिब विखे अमृत बाणी आदि गुरु ग्रंथ साहिब जी दी रब्बी बाणी दे प्रवाह चला देवो। आखो सतनाम श्री श्री अखंड पाठ साहिब प्रारंभ करवा दिओ, बाणी दे आरंभ करवा दिते। कह लगे पहला पाठ महापुरखो तुहाडे वल्लों आरंभ करवा दिओ, कहिंदे हां साडे वल्लों आरंभ करवा दिओ। अगला पाठ नगर वल्लों कर दिता, तीजा पाठ पाठी सिंघां ने अपनी मौज विच आरंभ कर दिता। लगातार पाठां दी लड़ी जिहड़ी सी उह चलदी रही, कुझ क दिन लंघे ने तां भामियां पिंड नूं चार छफेरे घेरा पै गया, पुलिस दा चार छफेरे घेराबंदी हो गई है। इथों तक आवाज पै गई, दो सिंह मौजूद सन बाकी पाठी सिंह घरां नूं चले गए ਵੀ ਪਾਠ ਦੀ ਆਰੰਭਤਾ ਚੱਲੀ ਹੈ, ਬਾਅਦ ਵਿੱਚ ਡਿਊਟੀ ਮੁਤਾਬਕ ਆ ਜਾਵਾਂਗੇ। ਜਿਸ ਵੇਲੇ ਚਾਰ ਛਫੇਰੇ ਘੇਰਾ ਪੈ ਗਿਆ ਨਾ ਗੁਰੂ ਖਾਲਸਾ ਜੀ, ਤਾਂ ਅਨਾਊਂਸ ਹੋ ਗਈ ਵੀ ਪਿੰਡ ਤੋਂ ਨਾ ਤੇ ਕੋਈ ਬਾਹਰ ਜਾਵੇਗਾ ਤੇ ਨਾ ਪਿੰਡ ਤੋਂ ਕੋਈ ਅੰਦਰ ਆਵੇਗਾ। ਚਾਰ ਛਫੇਰੇ ਸੀਲਬੰਦੀ ਹੋ ਗਈ, ਸਾਰੇ ਪਿੰਡ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਚਲਦਿਆਂ ਚਲਦਿਆਂ ਨਗਰ ਵਿੱਚ ਇਹ ਖੂਹ ਹੈ, ਉਹ ਸਾਰੇ ਦਾ ਸਾਰਾ ਖੂਹ ਜਿਹੜਾ ਸੀ ਨਾ ਉਹ ਅਸਲੇ ਦੇ ਨਾਲ ਗਰਨੇਟਾਂ ਦੇ ਨਾਲ ਭਰਿਆ ਹੋਇਆ ਸੀ। ਸਮੇਂ ਮੁਤਾਬਕ ਜਿਵੇਂ ਸਾਡੇ ਸਿੰਘ ਸੇਵਾ ਟਹਿਲ ਕਰਦੇ ਆਏ ਨੇ, ਜਿਨ੍ਹਾਂ ਨੇ ਜਾਨਾਂ ਵਾਰੀਆਂ ਨੇ, ਇੱਦਾਂ ਦਾ ਕੋਈ ਅਸਲਾ ਪਿਆ ਹੋਇਆ ਸੀ, ਉਹਦੀ ਮਨਿਆਦ ਭੁੱਗ ਚੁੱਕੀ ਸੀ ਕੁਦਰਤ ਵੱਲੋਂ। ਦੇਖੋ ਬਾਣੀ ਕਿਵੇਂ ਆ ਕੇ ਮਹਾਂਪੁਰਖਾਂ ਦੇ ਬੋਲ ਪੂਰੇ ਹੋ ਜਾਂਦੇ ਨੇ। ਐਵੇਂ ਨਹੀਂ ਕਹਿੰਦੇ ਪ੍ਰਭ ਜੀ ਵਸੈ ਸਾਧ ਕੀ ਰਸਣਾ, ਕਹਿੰਦੇ ਜਿਸ ਵੇਲੇ ਚਲਦਿਆਂ ਚਲਦਿਆਂ ਖੂਹ ਕੋਲ ਪਤੇ ਪਹੁੰਚੇ ਤੇ ਪਤਾ ਲੱਗ ਗਿਆ ਵੀ ਇੱਥੇ ਖੂਹ ਵਿੱਚ ਅਸਲਾ ਪਿਆ ਹੋਇਆ, ਉਹ ਸਾਰੇ ਦਾ ਸਾਰਾ ਜਿਹੜਾ ਅਸਲਾ ਸੀ ਨਾ ਉਹ ਸਾਰੇ ਦਾ ਸਾਰਾ ਉੱਥੇ ਹੀ ਨਸ਼ਟ ਕਰ ਦਿੱਤਾ। ਅਗਰ ਜੇ ਉਹ ਸਮਾਂ ਨਾ ਬਣਦਾ ਤੇ ਉਹ ਆਪਣੇ ਆਪ ਚੱਲ ਜਾਣਾ ਸੀ ਤੇ ਭਾਮੀਆਂ ਪਿੰਡ ਨੂੰ ਅੱਗ ਲਾ ਕੇ ਤਬਾਹੀ ਵੱਜ ਜਾਣੀ ਸੀ। ਗੁਰੂ ਕੀ ਅੰਮ੍ਰਿਤ ਬਾਣੀ ਦੁਆਰੇ ਮਹਾਂਪੁਰਸ਼ਾਂ ਨੇ ਨਗਰ ਦੀ ਕਲਿਆਣ ਕਰ ਦਿੱਤੇ। ਇਹੀ ਰੱਬ ਦੇ ਪਿਆਰਿਆਂ ਦੇ ਵਿੱਚ ਨਾਮ ਦੁਆਰੇ ਖੂਬੀਆਂ ਹੁੰਦੀਆਂ ਨੇ। ਤਾਂ ਮਹਾਰਾਜ ਕਹਿੰਦੇ ਨੇ ਜਿਹੜੇ ਰੱਬ ਦੇ ਪਿਆਰ ਵਾਲੀਆਂ ਬਖਸ਼ੀਆਂ ਰੂਹਾਂ ਹੁੰਦੀਆਂ ਨੇ ਉਹਨਾਂ ਨੂੰ ਆਤਮਾ ਦਾ ਗਿਆਨ ਹੋ ਜਾਂਦਾ ਹੈ। ਪਰ ਇੱਕ ਬਾਤ ਜ਼ਰੂਰ ਹੈ, ਪਰ ਗੁਰੂ ਸਵਾਰੀ ਸੰਗਤ ਜੀ ਕਈਆਂ ਨੂੰ ਸਤ ਸੰਗਤ ਜਿਹੜਾ ਨਾ ਰੱਬ ਦੇ ਪਿਆਰਿਆਂ ਦਾ ਉਹ ਚੰਗਾ ਨਹੀਂ ਜੇ ਲੱਗਦਾ, ਮੈਨੂੰ ਮਾਫ਼ ਕਰ ਦਿਓ। ਮੈਂ ਸਵੇਰੇ ਅੰਮ੍ਰਿਤ ਵੇਲੇ ਬਚਨ ਕਹੇ ਸੀ ਤੁਹਾਨੂੰ ਬਹੁਤ ਵਾਰ ਮੈਂ ਦ੍ਰਿਸ਼ਟਾਂਤ ਦਿੱਤਾ, ਕਈ ਵਾਰ ਨਵੇਂ ਨਵੇਂ ਸਿੱਖ ਆਉਂਦੇ ਨੇ, ਅਸਲੀ ਸੋਨਾ ਹੁੰਦਾ ਤਾਂ ਨਕਲੀ ਬਣਦਾ ਹੈ, ਅਸਲੀ ਫੁੱਲ ਹੁੰਦਾ ਹੈ ਤੇ ਨਕਲੀ ਬਣਦਾ ਹੈ। ਸਭ ਤੋਂ ਪਹਿਲਾਂ ਅਸਲ ਚੀਜ਼ ਤੋਂ ਬਿਨਾਂ ਨਕਲ ਕਦੇ ਵੀ ਨਹੀਂ ਜੇ ਬਣਦੀ, ਜੋ ਮਰਜ਼ੀ ਕਰ ਲਓ। ਤੁਸੀਂ ਸਿਆਣੇ ਬੈਠੇ ਹੋ, ਦੱਸੋ ਨਕਲ ਕਿੱਦਾਂ ਬਣ ਜੂ? ਅਸਲੀ ਹੋਊ ਤੇ ਨਕਲੀ ਬਣੂ? ਅਸਲੀ ਰੱਬ ਦੇ ਪਿਆਰੇ ਹੁੰਦੇ ਨੇ, ਪਰ ਉਹਨਾਂ ਦੀ ਅਜੋਕੇ ਸਮੇਂ ਵਿੱਚ ਨਕਲ ਵੀ ਹੋ ਜਾਂਦੀ ਹੈ। ਤੇ ਜਦੋਂ ਆਪਾਂ ਨਕਲੀਆਂ ਦਾ ਜੀਵਨ ਵੇਖਦੇ ਹਾਂ ਨਾ, ਤੇ ਆਪਾਂ ਅਸਲੀਆਂ ਨੂੰ ਵੀ ਨਿੰਦਣਾ ਸ਼ੁਰੂ ਕਰ ਦਿੰਦੇ ਹਾਂ। ਇੱਕ ਮੈਂ ਕਵਿੱਤ ਸੁਣਾਉਣ ਲੱਗਾ, ਬੜਾ ਪਿਆਰਾ ਕਵਿੱਤ ਜੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦਾ। ਕਹਿੰਦੇ, ਮਾਣ ਸਰ ਜੋ ਬੈਠਾਈਏ ਲੈ ਜਾਏ ਬਗ, ਮੁਕਤਾ ਅਮੋਲ ਤਾ ਜਮੀਨ ਬੀਨ ਖਾਤ ਹੈ। ਇੱਕ ਵਾਰ ਤੁਸੀਂ ਆਖੋਗੇ ਜੀ ਸਤਨਾਮ ਸ਼੍ਰੀ, ਗੱਜ ਕੇ ਬੋਲੋ, ਸਾਰੇ ਸਿੰਘ ਬੋਲੋ, ਮਾਈਆਂ ਭਾਈ ਸਭ ਬੋਲੋ ਸਤਨਾਮ ਸ਼੍ਰੀ। ਕਹਿੰਦੇ ਮਾਨ ਸਰੋਵਰ ਤੇ ਬਗਲੇ ਨੂੰ ਲੈ ਜਾਈਏ। ਹਾਂਜੀ, ਮਾਨ ਸਰੋਵਰ ਤੇ ਕਿਹਨੂੰ ਖੜੀਏ? ਬਗਲੇ ਨੂੰ। ਤੇ ਉੱਥੇ ਬਿਠਾ ਕੇ ਉਹਨੂੰ ਕਹੀਏ ਵੀ ਤੂੰ ਮਾਨ ਸਰੋਵਰ ਤੇ ਆ ਗਿਆ ਭਾਈ ਸੱਜਣਾ, ਇੱਥੇ ਮੋਤੀ ਚੁਗ ਲਾ, ਇੱਥੇ ਮੋਤੀ ਚੁਗ ਲਾ। ਪਰ ਬਗਲੇ ਦਾ ਖਾਣਾ ਕੀ ਹੈ? ਮੀਨ ਬੀਨ ਖਾਤ ਹੈ, ਮੀਨ ਬੀਨ ਖਾਤ ਹੈ। ਆ ਤੇ ਗਿਆ ਮਾਨ ਸਰੋਵਰ ਤੇ, ਮੀਨ ਬੀਨ, ਮੀਨ ਮੱਛੀਆਂ, ਬੀਨ ਮੀਨ ਚੁਣਨਾ। ਮਾਨ ਸਰੋਵਰ ਤੇ ਆ ਕੇ ਵੇ ਮੱਛੀਆਂ ਹੀ ਚੁਣ ਚੁਣ ਕੇ ਖਾਂਦਾ। ਮੈਨੂੰ ਮਾਫ਼ ਕਰ ਦਿਓ, ਕਈ ਜਸ ਸੁਣਦੇ ਸੁਣਦੇ ਮੱਛੀਆਂ ਹੀ ਚੁਗਦੇ ਰਹਿੰਦੇ ਨੇ, ਲਾਹਾ ਨਹੀਂ ਲੈ ਕੇ ਜਾਂਦੇ। ਮਾਨ ਸਰ ਜੋ ਬੈਠਾਈਏ ਲੈ ਜਾਏ ਬਗ, ਮੁਕਤਾ ਅਮੋਲ ਤਾ ਜਮੀਨ ਬੀਨ ਖਾਤ ਹੈ। ਦੂਜਾ ਬੋਲ ਜੀ, ਆਸ ਥਨ ਐੜਾ ਸੱਸਾ ਥੱਥਾ ਨੰਨਾ, ਆਸ ਥਨ ਆਸਥਨ ਪਾਣ ਕਰਬੇ ਕੋ ਜੋ ਲਗਾਈਏ ਜੋਕ। ਫਿਰ ਸੁਣਿਓ ਜੀ, ਆਸਥਨ ਪਾਣ ਕਰਬੇ ਕੋ ਜੋ ਲਗਾਈਏ ਜੋਕ, ਪੀਵਤ ਨਾ ਪੈ ਲੈ ਲਉ ਅੱਚਾ ਆਘਾਤ ਹੈ। ਮੱਝ ਦਾ ਬਹਾਨਾ ਤੁਸੀਂ ਜਾਣਦੇ ਹੋ, ਉਹਦੇ ਥਣ ਜਾਣਦੇ ਹੋ, ਉਹਨੂੰ ਜੋਕ ਲਾ ਦਈਏ ਥਣ ਦੇ ਬਿਲਕੁਲ ਕੋਲ ਲਾਈਏ ਵਿਚਕਾਰ ਜਿੱਥੋਂ ਦੁੱਧ ਦੀਆਂ ਧਾਰਾਂ ਨਿਕਲਦੀਆਂ ਨੇ, ਵੀ ਉਹਨੂੰ ਜੋਕ ਨੂੰ ਕਹੀਏ ਵੀ ਤੂੰ ਐਂ ਕਰ, ਇੱਥੇ ਦੁੱਧ ਹੀ ਦੁੱਧ, ਦੁੱਧ ਪੀ ਲਾ, ਹੈ ਦੁੱਧ ਕੋਲ ਹੈ। ਪਰ ਬਦਕਿਸਮਤੀ ਐਸੀ ਹੈ, ਲੈ ਲਉ ਅੱਚੇ ਆਘਾਤ ਹੈ, ਉਹ ਲਹੂ ਪੀ ਪੀ ਕੇ ਰੱਜਦੀ ਹੈ ਦੁੱਧ ਕੋਲ ਹੀ ਜੇ, ਨਾਮ ਸਾਡੇ ਕੋਲ ਹੀ ਜੇ, ਦੁੱਧ ਪੀ ਦੁੱਧ ਲੈਂਦਾ ਨਹੀਂ ਹੈ ਨਾਮ ਰੂਪੀ, ਤੇ ਲਹੂ ਪੀ ਜਾਂਦਾ ਨਿੰਦਿਆ ਰੂਪੀ। ਪੀਵਤ ਨਾ ਪੈ ਲੈ ਲਹੂ ਅੱਚੇ ਆਘਾਤ ਹੈ। ਤੀਜਾ ਬੋਲ ਕਹਿੰਦੇ ਨੇ, ਕਹਿੰਦੇ ਪਰਮ ਸੁਗੰਧੀ ਪਰ ਮਾਖੀ ਨਾ ਰਹਿਤ ਰਾਖੀ, ਮਹਾ ਦੁਰਗੰਧ ਪਰ ਬੇਗ ਚੱਲ ਜਾਤ ਹੈ। ਜਿੱਥੇ ਸਾਫ਼ ਸੁਥਰੀ ਜਗ੍ਹਾ ਹੋਵੇਗੀ, ਬਿਲਕੁਲ ਸਫਾਈ ਹੋਵੇਗੀ, ਉੱਥੇ ਮੱਖੀਆਂ ਨਹੀਂ ਆਉਂਦੀਆਂ, ਉੱਥੇ ਦੁਰਗੰਧੀ ਨਹੀਂ ਆਉਂਦੀ, ਉੱਥੇ ਤਾਂ ਖੁਸ਼ਬੂ ਆਉਂਦੀ ਹੈ। ਪਰਮ ਸੁਗੰਧੀ ਪਰ ਮਾਖੀ ਨਾ ਰਹਿਤ ਰਾਖੀ, ਮਹਾ ਦੁਰਗੰਧ ਪਰ ਬੇਗ ਚੱਲ ਜਾਤ ਹੈ। ਤੇ ਜਿੱਥੇ ਦੁਰਗੰਧੀ ਹੋਵੇ ਉੱਥੇ ਮੱਖੀਆਂ ਭਿੰਨ ਭਿੰਨ ਕਰਦੀਆਂ ਨੇ, ਉੱਡਦੀਆਂ ਹੀ ਨਹੀਂ ਆ। ਮਹਾ ਦੁਰਗੰਧ ਪਰ ਬੇਗ ਚੱਲ ਜਾਤ ਹੈ। ਚੌਥਾ ਬੋਲ ਕਹਿੰਦੇ ਨੇ, ਜੈਸੇ ਗੱਜ, ਗੱਜ ਨਾਮ ਹੁੰਦਾ ਜੀ ਹਾਥੀ ਦਾ, ਜੈਸੇ ਗੱਜ ਮੱਜਣ, ਮੱਜਣ ਹੁੰਦਾ ਜੀ ਇਸ਼ਨਾਨ ਕਰਨਾ। ਦੋ ਬੋਲ ਆਉਂਦੇ ਨੇ ਮੱਜਣ ਤੇ ਇਸ਼ਨਾਨ, ਅਰਥ ਦੋਨਾਂ ਦੇ ਵੱਖਰੇ ਵੱਖਰੇ ਨੇ। ਮੱਜਣ ਦਾ ਅਰਥ ਹੁੰਦਾ ਜਿਵੇਂ ਤੁਸੀਂ ਕਈ ਵਾਰ ਸੱਚਖੰਡ ਹਰਿਮੰਦਰ ਸਾਹਿਬ ਜਾਓ ਨਾ, ਤੇ ਕਈ ਸਿੰਘਾਂ ਨੂੰ ਤੁਸੀਂ ਵੇਖੋਗੇ ਕੇਸੀ ਸਮੇਤ ਹੀ ਡੁਬਕੀ ਮਾਰਦੇ ਨੇ ਸਰੋਵਰ ਦੇ ਵਿੱਚ, ਜਿਹੜਾ ਪੂਰੇ ਦਾ ਪੂਰਾ ਸਰੀਰ ਡੁੱਬ ਜਾਣਾ ਉਹਨੂੰ ਕਹਿੰਦੇ ਨੇ ਮੱਜਣ, ਤੇ ਜਿਹੜਾ ਖਾਲੀ ਖਾਲੀ ਪਿੰਡੇ ਪੁੰਡੇ ਦੇ ਪਾਣੀ ਹੈ ਤੇ ਰੋਜ਼ ਰੋਜ਼ ਪਾ ਲਿਆ ਉਹਨੂੰ ਕਹਿੰਦੇ ਜੀ ਕਰ ਲਿਆ ਇਸ਼ਨਾਨ। ਜੈਸੇ ਗੱਜ ਮੱਜਣ, ਉਹਦਾ ਸਿਰ ਜਿਹੜਾ ਪਾਣੀ ਵਿੱਚ ਡੁਬਕੋ ਦਈਏ, ਜੈਸੇ ਗੱਜ ਮੱਜਣ ਕੇ ਡਾਰ ਤੈ ਸ਼ਾਰ ਸਿਰ, ਤਾਂ ਫਿਰ ਉਸ ਤੋਂ ਬਾਅਦ ਕੀ ਕਰਦਾ ਜੀ ਉਹ ਸੁੰਡ ਦੇ ਨਾਲ ਫੇਰ ਮਿੱਟੀ ਆਪ ਹੀ ਪਾਉਂਦਾ ਹੈ। ਜੈਸੇ ਗੱਜ ਮੱਜਣ ਕੇ ਡਾਰ ਤੈ ਸ਼ਾਰ ਸਿਰ, ਸੰਤਨ ਕੈ ਦੁਖੀ ਸਤ ਸੰਗ ਨਾ ਸੁਹਾਤ ਹੈ। ਤੇ ਜਿਹੜੇ ਰੱਬ ਦੇ ਪਿਆਰਿਆਂ ਦੇ ਦੋਸ਼ੀ ਆ ਨਾ, ਉਹ ਤੇ ਨਿੰਦਿਆ ਕਰਨ ਵੱਲੇ ਹੀ ਲੱਗੇ ਰਹਿੰਦੇ ਨੇ, ਉਹਨਾਂ ਨੂੰ ਹੋਰ ਕੋਈ ਮਤਲਬ ਨਹੀਂ ਜੀ ਹੋਇਆ ਕਰਦਾ। ਇਸ ਕਰਕੇ ਗਰੀਬ ਬਨਵਾ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਪੜ੍ਹ ਗਏ ਨੇ ਰਾਗੀ ਸਿੰਘ, ਸ਼ਬਦ ਸੁਣਾ ਕੇ ਤੇ ਮੈਂ ਥੋੜਾ ਥੋੜਾ ਵਾਪਸ ਆ ਰਿਹਾ ਸਮਾਪਤੀ ਵੱਲੇ। ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ, ਅਖੀਰਲਾ ਸ਼ਬਦ ਪੜ੍ਹਿਆ ਸੀ ਰਾਗੀ ਸਿੰਘਾਂ ਨੇ, ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸਰਨਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣ, ਹਮ ਸੰਤਨ ਸਿਉ ਬਣ ਆਈ, ਪੂਰਬ ਲਿਖਿਆ ਪਾਈ, ਇਹੋ ਮਨ ਤੇਰਾ ਭਾਈ। ਪਹਿਲਾਂ ਪਾਈ ਹੈ ਪੱਪਾ ਤੇ ਫਿਰ
1: ਭੱਬਾ ਇਹੋ ਮਨ ਤੇਰਾ ਭਾਈ ਸੰਤਨ ਸਿਓ ਮੇਰੀ ਲੇਵਾ ਦੇਵੀ ਸੰਤਨ ਸਿਓ ਵਿਵਹਾਰਾ ਸੰਤਨ ਸਿਓ ਹਮ ਲਹਾ ਖਾਟਿਆ ਹਰ ਭਗਤ ਭਰੇ ਭੰਡਾਰਾ ਸੰਤਨ ਮੌਕੋ ਪੂੰਜੀ ਸੌਂਪੀ ਤਾਂ ਉਤਰਿਆ ਮਨ ਕਾ ਧੋਖਾ ਧਰਮ ਰਾਏ ਅਬ ਕਹਾ ਕਰੇ ਗੋ ਜੋ ਫਾਟਿਓ ਸਗਲੋ ਲੇਖਾ ਮਹਾ ਆਨੰਦ ਭਏ ਸੁਖ ਪਾਇਆ।

0: ਦਾਨਾ ਰੁੱਖਾ ਭਾਈ ਲਾਲੋ ਸੰਤ ਜਿਹਦੇ ਘਰ ਗੁਰੂ ਨਾਨਕ ਗਏ ਨੇ ਕਹਿੰਦੇ ਰੁੱਖਾ ਹੀ ਪ੍ਰਸ਼ਾਦਾ ਸੁਖਾ ਦੇ ਕੋਦਰੇ ਦਾ ਉਹਦੇ ਵਿੱਚ ਹੀ ਅੰਮ੍ਰਿਤ ਰਸ ਆਇਆ। ਦੂਜੇ ਪਾਸੇ ਮਲਕ ਖੀਰ ਪੂੜੇ ਪੂੜੀਆਂ ਚੱਲ ਰਹੀਆਂ ਨੇ ਸਾਹਿਬ ਕਹਿੰਦੇ ਤੇ ਲਹੂ ਨਿਚੋੜਿਆ ਈ ਗਰੀਬਾਂ ਦਾ ਸੰਤਨ ਕਾ ਦਾਨਾ ਰੁੱਖਾ ਸੋ ਸਰਬ ਨਿਧਾਨ ਗ੍ਰਹਿ ਸਾਕਤ ਛੱਤੀ ਪ੍ਰਕਾਰ ਤੇ ਬਿਖੂ ਸਮਾਨ ਭਗਤ ਜਨਾ ਕਾ ਲੂਗਰ ਓਡ ਨਗਨ ਨਾ ਹੋਈ ਸਾਕਤ ਸਿਰ ਪਾਉ ਰੇਸ਼ਮੀ ਪੈਰਤ ਪਤ ਖੋਈ ਸਾਕਤ ਸਿਉ ਮੁਖ ਜੋਰੀਐ ਅਦ ਬੀਚੋ ਟੂਟੈ ਹਰ ਜਨ ਕੀ ਸੇਵਾ ਜੋ ਕਰੇ ਇਤ ਉਤੈ ਇਤ ਉਤੈ ਇੱਧਰ ਤੇ ਉਧਰ ਛੁਟਕਾਰਾ ਹੋ ਜਾਂਦਾ ਜੇ। ਗੁਰੂ ਸਵਾਰੀ ਸੰਗਤ ਜੀ ਸੰਤ ਬਾਬਾ ਜੀਤ ਸਿੰਘ ਜੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਢਿੰਡਰਾਂ ਵਾਲੇ ਅੱਜ ਮਹਾਂਪੁਰਖਾਂ ਦੇ ਦਿਹਾੜੇ ਮਨਾਏ ਜਾ ਰਹੇ ਨੇ। ਅੱਜ ਨਾਲ ਦੀ ਨਾਲ ਭਾਦਰੋਂ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਵੀ ਹੈ। ਭਾ ਦੋਏ ਭਰਮ ਭੁਲਾਣੀਆਂ ਸੁਣੋ ਭਾ ਦੋਏ ਭਰਮ ਭੁਲਾਣੀਆਂ ਦੂਜੈ ਲੱਗਾ ਹੇਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ ਨਾਮ ਤੋਂ ਬਿਨਾਂ ਲੱਖਾਂ ਯਤਨ ਕਰ ਲੋ ਕਾਰਜ ਰਾਸ ਨਹੀਂ ਆਉਣਾ। ਧਰਜੀ ਅਰੇ ਇੱਕ ਟੇਕ ਤੂੰ ਲਾਹੇ ਬਿਡਾਨੀ ਆਸ ਨਾਨਕ ਨਾਮ ਧਿਆਈਐ ਕਾਰਜ ਆਵੇ ਸੁਖ ਦਾਤਾ ਪੈ ਭੰਜਨੋ ਤੇ ਸਾਗੈ ਕਰ ਅਰਦਾਸ ਮੇਰ ਕਰੇ ਜੇ ਮਿਹਰਵਾਨ ਤਾਂ ਕਾਰਜ ਆਵੇ ਧਰਮ ਸੁਵਨੀ ਖੜ ਰਤਨ ਜਿਹੜਾ ਵੀ ਅਰ ਪ੍ਰੇਮ ਪੁਰਖ ਮਨ ਉੱਠਾ ਸਭੇ ਕਾਜ ਸੁਹਿਲੜੇ ਥੀਏ ਗੁਰੂ ਨਾਨਕ ਗੁਰਪੂਰਾ ਜਿਨ ਸਿਮਰਿਆ ਸਹੀ ਭਏ ਨਿਹਾਲ ਨਾਨਕ ਨਾਮ ਆਰਾਧਨਾ ਕਾਰਜ ਆਵੇ ਫਿਰ ਕਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਲੱਖ ਸਿੰਗਾਰ ਬਹੁਤ ਪ੍ਰਮਾਣ ਹੋ ਗਏ ਨੇ ਲੱਖ ਸਿੰਗਾਰ ਬਣਾਇਆ ਕਾਰਜ ਨਾਹੀ ਕੇਤ ਜਿਤ ਦਿਨ ਦੇਹੇ ਬਿਣ ਸਸੀ ਤਿਤ ਵੇਲ ਕੈਸਣ ਪ੍ਰੇਤ ਪਕੜ ਚਲਾਇਣ ਦੂਤ ਜਮ ਕਿਸੇ ਨ ਦੇਨੀ ਭੇਤ ਛੱਡ ਖੜੋਤੇ ਖਿਣੈ ਮਾਹੇ ਜਿਣ ਸਿਉ ਲੱਗਾ ਹੇਤ ਹੱਥ ਮਰੋੜੈ ਤਨ ਕਪੇ ਸਿਆਹੋ ਹੋਵਾ ਸੇਤ ਜਿਹਾ ਬੀਜੈ ਸੋ ਲੁਣੈ ਕਰਮਾ ਸੰਧੜਾ ਖੇਤ ਜਿਹਾ ਬੀਜੈ ਸੋ ਲੁਣੈ ਕਰਮਾ ਸੰਧੜਾ ਖੇਤ ਸੇ ਭਾ ਦੋਏ ਨਰਕ ਨ ਪਾਈ ਹੈ ਗੁਰ ਰੱਖਣ ਵਾਲਾ ਖੇਤ ਜਿਣ ਜਿਣ ਨਾਮ ਧਿਆਇਆ ਤਿਨਕੇ ਕਾਜ ਸਰੇ ਤਾਂ ਅੰਤ ਵਿੱਚ ਗਰੀਬ ਬਨਵਾਸ ਜੀ ਕਹਿੰਦੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ। ਅੱਜ ਭਾਦਰੋਂ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਵੀ ਹੈ ਉਹ ਵੀ ਆਪ ਸੰਗਤਾਂ ਨੇ ਬਹੁਤ ਪਿਆਰ ਵਿੱਚ ਮਨਾਉਣ ਦਾ ਯਤਨ ਕੀਤਾ। ਸਤਿਗੁਰੂ ਜੀ ਰਹਿਮਤਾਂ ਕਰਨ ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਹੋ ਜਾਵਣ ਜੀ। ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਅਪ ਹੈ ਮੇਲੇ ਅੰਮ੍ਰਿਤ ਬਚਨਾਂ ਦੀ ਸਾਂਝ ਪਾਉਂਦਿਆਂ ਬੇਅੰਤ ਬੇਅੰਤ ਭੁੱਲਾਂ ਦੀਆਂ ਮਾਫੀਆਂ ਸਭ ਸੰਗਤਾਂ ਗੁਰੂ ਸ਼ਬਦ ਨਾਲ ਜੁੜ ਕੇ ਜਾਗਤ ਜੋਤ ਜਪੈ ਨਿਸ ਬਾਸਰ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਨਾਲ ਸ਼ਬਦ ਨਾਲ ਜੁੜ ਕੇ ਜੀਵਨ ਦਾ ਪਾਰ ਉਤਾਰਾ ਕਰਨ ਦਾ ਯਤਨ ਕਰਦੇ ਹੋ ਇਸੇ ਤਰ੍ਹਾਂ ਯਤਨ ਜਾਰੀ ਰਹਿਣਾ ਚਾਹੀਦਾ ਹੈ। ਸਭ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਬਹੁਤ ਪਿਆਰ ਵਿੱਚ ਅੰਮ੍ਰਿਤ ਬਾਣੀ ਦੇ ਪ੍ਰਵਾਹ ਚੱਲ ਰਹੇ ਨੇ। ਅਗਲਾ ਪ੍ਰੋਗਰਾਮ ਸਤਿਕਾਰ ਯੋਗ ਸਿੰਘ ਸਾਹਿਬ ਜੀ ਸਕੱਤਰ ਸਾਹਿਬ ਜੀ ਪਾਸੋਂ ਸਰਵਣ ਕਰੋਗੇ ਦਾਸ ਨਾਲ ਪਾਓਗੇ ਫਤਿਹ ਦੀ ਸਾਂਝ ਸੰਗਣਾ ਨਹੀਂ ਜੇ ਗੱਜ ਕੇ ਫਤਿਹ ਬੁਲਾਇਆ ਕਰੋ ਕਲਗੀਆਂ ਵਾਲੇ ਪਾਤਸ਼ਾਹ ਜੀ ਦੀ ਦੇਖੋ ਹਜ਼ੂਰ ਸਾਹਿਬ ਕਿਵੇਂ ਫਤਿਹ ਬੁਲਾਈ ਜਾਂਦੀ ਹੈ। ਸਭ ਮਾਈ ਭਾਈ ਆਖਿਆ ਕਰੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੇ ਸਨਮੁਖ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਕੈਨੇਡਾ ਵਾਲੇ ਜਿਨ੍ਹਾਂ ਨੇ ਜਿੱਥੇ ਆਪ ਜੀ ਨੂੰ ਗੁਰਮਤਿ ਵਿਚਾਰਾਂ ਦੁਆਰਾ ਹੱਲ ਕੀਤਾ ਉੱਥੇ ਹੀ ਜਿਨ੍ਹਾਂ ਮਹਾਂਪੁਰਸ਼ਾਂ ਦੀ ਯਾਦ ਮਨਾਈ ਜਾ ਰਹੀ ਹੈ ਉਹਨਾਂ ਦੇ ਜੀਵਨ ਬਾਰੇ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਾਂਗਾ ਕਿ ਜਿਵੇਂ ਕਿ ਆਪ ਜੀ ਨੂੰ ਪਤਾ ਹੋਵੇ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਇਤਿਹਾਸ ਨੂੰ ਸੁਣਨਾ ਇਤਿਹਾਸ ਨੂੰ ਪੜ੍ਹਨਾ ਪਰ ਜੋ ਆਪਣੇ ਅੱਖਾਂ ਦੇ ਨਾਲ ਵੇਖਣਾ ਹੋਵੇ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਭਾਈ ਅਮਰਿੰਦਰ ਸਿੰਘ ਹੋਣਾ ਨੇ ਜਸਕਰਨ ਸਿੰਘ ਹੋਣਾ ਨੇ ਕੋਸ਼ਿਸ਼ ਕੀਤੀ ਸੀ ਕਿ ਇਤਿਹਾਸ ਨੂੰ ਪੜ੍ਹਦੇ ਦਿਖਾਇਆ ਜਾਵੇ ਕਿ ਸਾਡੇ ਸਿੱਖਾਂ ਦੀਆਂ ਜੋ ਕੁਰਬਾਨੀਆਂ ਸਨ ਜਾਂ ਉਹਨਾਂ ਦੀਆਂ ਜੋ ਸ਼ਹਾਦਤਾਂ ਸਨ ਕਿਵੇਂ ਭਾਈ ਤਾਰੂ ਸਿੰਘ ਦੀ ਖੋਪਰੀ ਲਿਖੀ ਆ उस चीज़ में उन्होंने एक बहुत ही सच्चे ढंग के नाल बनाने का यत्न किया। वो नवे प्रोजैक्ट लैके होर आने वाले फ्राइडे जो नवे प्रोजैक्ट इतने लॉन्च कर रहे हैं उन्होंने बारे दे विच कुछ मिनटों वास्ते आप जी नाल सांझ पाउंगे। उस दे नाल ही अज साडे पास ह्यूमन राइट्स एक्टिविस्ट डॉक्टर रितू सिंह वो पहुंचे हैं, उन्होंने आप जी दे नाल अपने विचारां दी सांझ पाउणी है। पहले मैं बेनती करांगा कि दो चार मिनट वास्ते जसकरण सिंह ते अमरिंदर सिंह उन्होंने कि जो आने वाले फ्राइडे जो प्रोजैक्ट नवे आ जा रहे हैं जो बनाए हैं उन्होंने बारे संगत नाल सांझ पाउण ता कि आप जी तक ये सांझ पहुँच सके ते आप समय सिर आ के वेख सको। वाहिगुरु जी का खालसा वाहिगुरु जी की फतेह।
2: गज के फतेह बुलाओ जी। वाहिगुरु जी का खालसा श्री वाहिगुरु जी की फतेह। वाहिगुरु जी, मेरा नाम जसकरण सिंह आ ते नाल मेरे हन भाई अमरिंदर सिंह जी। वी आर सिख प्रोजेक्ट्स वालों तुहाडे नाल कुछ जानकारियां अपडेट सांझियां करनियां। सो वी आर सिख प्रोजेक्ट्स की है? वी आर सिख प्रोजेक्ट्स एक बहुत नवे ढंग दे नाल एक नवे तरीके दे नाल जो सिख इतिहास है उनू पिछले दो सालों तो दिखा रहा है अलग अलग गुरद्वारा साहब हियर इन USA इन कैनेडा संगत दे संजोग दे नाल इन गुरद्वारा साहब कमेटियां संजोग दे नाल। सो ये एक ट्रडिशनल वेज दे नाल तुसी जिदा सिख इतिहास पढ़ते हो तुसी किताबा दे विच साखियां जां तुसी पिक्चर्स फोटोज और वीडियोज देख के तुसी अपने आप सिख इतिहास नू साखियां नू पढ़ के जानकारी कर अपने आप नू जाणू करा सकते हैं। पर विद वी आर सिख प्रोजेक्ट्स एदे विच वर्चुअल रियालिटी टेक्नोलॉजी की जगह टेक्नोलॉजी दे नाल तुसी उस टाइम उस वक्त दे विच मौजूदा टाइम दे विच खड़ के तुसी ओ देख सकते हो जो इतिहास दे विच हिस्टोरिकल इवेंट सिख इतिहास दे विच होए हन। सो उस दे नाल एन अमरिंदर सिंह जी तुहानूं इस दे बारे होर जानकारी दोगे लेटर ऑन। सो साडे कोल करंटली चार प्रोजेक्ट हैं जो साडी टीम ने कंप्लीट किए हैं। पहला प्रोजेक्ट जो सी गुरु तेग बहादुर महाराज जी की शहीदी भाई दयाला जी भाई सतीदास जी भाई मतीदास जी वो कंप्लीट। दूजा है जो असी किया है भाई सहबाग सिंह ते सहबाज सिंह की शहीदी जो तुसी ए दो प्रोजेक्ट जो दो साल तो दिखाए जा रहे हैं टोटली बेस्ड ऑन अरदास दे हन जो एवरी डे तुसी अरदास दे विच पढ़ते हैं और सुनते हैं आर्या नाल चढ़ाए गए देगा च बाले गए चढ़खड़िया ते चढ़े। सो ओ उस नू एक्चुअली साडी टीम ने जो बना के इन संगतां दे विच दिखाया है पिछले दो साल तो। ते साडे कोल हुण दो नवे प्रोजेक्ट जो हैं गुरु नानक देव जी दे सच्चा सौदा ते जो तुसी सप वाली शां दी साखी पढ़ते हैं वह साडे वालों कंप्लीट किए गए हैं। तो वह असी आने वाले शुक्रवार अगस्त 21 नूं गुरद्वारा साहब फ्रीमड वालों दिखाए जाएंगे आउटसाइड इन पार्किंग लाट दे विच शाम नूं 6:30 बजे। सो असी तुहानूं सारयां नूं रिक्वेस्ट करते हैं भी प्लीज़ शो अप एंड सपोर्ट अस मोटिवेट अस इंस्पायर अस सो वी कैन कंटिन्यू टू डू एंड बिल्ड मोर प्रोजेक्ट्स लाइक दिस। सो साडे तुहाडे चन्ना दे विच बेनती है भी तुसी उस दिन शुक्रवार अगस्त 21 शाम 6:30 बजे आओ ते साडा हौसला बजाई करो। ते सिख वी आर सिख प्रोजेक्ट दी विजन ए है भी वी वांट टू इंस्पायर एंड एम्पावर आर यूथ सो दे कैन यू नो स्टे कनैक्टेड विद आर सिख हिस्टरी। ते इस दे नाल ही असी ऑनलाइन दे उत्ते फ्री क्लासा दे रहे हैं जो साडे इस समर सैशन दे विच वी हैड अबाउट 20 to 30 स्टूडेंट्स दैट जॉइंड एंड उन्हां नूं असी ए सारे एक्सपीरियंस दिखा भी रहे हैं सिखा भी रहे हैं ए सारी टेक्नोलॉजी ते भी किदां ग्राफिक्स वगैरह तुसीं सीख सकदे टूल्स। ते आलसो वी आलसो वॉन्ट टू जिदा हम सच्चा सौदा गुरु नानक देव महाराज जी का कंप्लीट हो जाएगा वी वॉन्ट टू रीच आउट टू अदर कम्यूनिटीज के जाके आप उन्होंने सिखिज्म के कोर प्रिंसीपल्स और कोर वैल्यूज के बारे समझा सकी ਇਹ ਜੋ ਪ੍ਰੋਜੈਕਟ ਹੈ ਸਭ ਤੋਂ ਪੰਜਾਬੀ ਦੇ ਵਿੱਚ ਵੀ ਹਨ ਅਤੇ ਇੰਗਲਿਸ਼ ਦੇ ਵਿੱਚ ਵੀ ਹਨ ਅਤੇ ਆਲਸੋ ਇਸ ਦੇ ਨਾਲ ਹੀ ਜੋ ਚਾਰ ਪ੍ਰੋਜੈਕਟ ਹਨ ਵੀ ਵਾਂਟ ਟੂ ਮੇਕ ਅ ਲਾਇਬ੍ਰੇਰੀ ਵੇਅਰ 4 to 10, 10 to 20 ਇਹ ਇੱਦਾਂ ਇੱਦਾਂ ਹੌਲੀ ਹੌਲੀ ਵੱਧਦੇ ਰਹਿਣ ਐਂਡ ਵੀ ਕੈਨ ਪ੍ਰਜ਼ਰਵ ਦਿਸ ਹਿਸਟਰੀ ਫੋਰ ਆਰ ਨੈਕਸਟ ਜਨਰੇਸ਼ਨ ਟੂ ਕਮ ਸੋ ਇਸ ਦੇ ਨਾਲ ਹੀ ਆਲ ਹੈਂਡ ਓਵਰ ਟੂ ਅਮਰਿੰਦਰ ਸਿੰਘ ਜੀ ਟੂ ਟਾਕ ਅਬਾਊਟ ਮੋਰ ਇਨ ਡੀਟੇਲ ਵਟ ਐਗਜੈਕਟਲੀ ਦਿਸ ਇਜ਼ ਐਂਡ ਐਂਡ ਸੋ ਦੈਟ ਵੇ ਤੁਹਾਨੂੰ ਜਾਣਕਾਰੀ ਹੋਵੇ ਵੀ ਇਹ ਹੈ ਕੀ ਐਗਜੈਕਟਲੀ ਐਂਡ ਐਂਡ ਸੋ ਤੁਹਾਡਾ ਸੰਯੋਗ ਪਾ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਮਰਿੰਦਰ ਸਿੰਘ ਹੈ ਜੀ ਅਤੇ ਮਹਾਰਾਜ ਨੇ ਸੇਵਾ ਸਾਲੀ ਟੀਮ ਤੋਂ ਵੀ ਆਰ ਸਿੱਖ ਪ੍ਰੋਜੈਕਟ ਦੇ ਕੰਪਨੀ ਦੇ ਥਰੂ ਲਈ ਆ ਅਤੇ ਜਿਵੇਂ ਕਿ ਪਿਛਲੇ 2 ਸਾਲਾਂ ਤੋਂ ਆਪਾਂ ਇਹ ਪ੍ਰੋਜੈਕਟ ਲਾ ਰਹੇ ਹਾਂ ਅਤੇ ਸੰਗਤ ਵੱਧ ਚੜ੍ਹ ਕੇ ਆ ਵੀ ਰਹੀ ਆ ਅਤੇ ਇਸ ਵਾਰ ਨਵੇਂ ਪ੍ਰੋਜੈਕਟਾਂ ਨੂੰ ਲਾਂਚ ਕਰਨ ਲਈ ਫਰੀਮੌਂਟ ਗੁਰਦੁਆਰਾ ਸਾਹਿਬ ਦੀ ਕਮੇਟੀ ਸੰਗਤਾਂ ਦੇ ਸਹਿਯੋਗ ਦੇ ਨਾਲ ਅਸੀਂ ਫਰਾਈਡੇ ਨੂੰ 6:30 PM ਸ਼ਾਮ ਨੂੰ ਪਾਰਕਿੰਗ ਲਾਟ 'ਚ ਲਾਂਚ ਕਰ ਰਹੇ ਹਾਂ ਅਤੇ ਸਾਰੀ ਸੰਗਤਾਂ ਨੂੰ ਬੇਨਤੀ ਆ ਕਿ ਜ਼ਰੂਰ ਆਇਓ ਦਰਸ਼ਨ ਕਰਿਓ ਅਤੇ ਇਹ ਹੈ ਕਿ ਇਹਨੂੰ ਆਪਾਂ ਇੱਕ ਵੀਡੀਓ ਨਹੀਂ ਕਹਿ ਸਕਦੇ ਜਿਵੇਂ ਕਿ ਆਪਾਂ ਇੱਕ ਯੂਟਿਊਬ 'ਤੇ ਵੀਡੀਓ ਦੇਖਦੇ ਹਾਂ ਇਹਦੇ ਵਿੱਚ ਆਪਾਂ ਵੀਡੀਓ ਦੇ ਅੰਦਰ ਜਾ ਸਕਦੇ ਹਾਂ ਯਾਨੀ ਕਿ ਜੇ ਕੁਛ ਚੀਜ਼ ਦੇਖਦੇ ਹਾਂ ਵੀ ਕੈਨ ਸਟੈਪ ਇਨਸਾਈਡ ਅਤੇ ਅੰਦਰ ਜਾ ਕੇ ਸੱਜੇ ਖੱਬੇ ਕਿਤੇ ਵੀ ਬੰਦਾ ਘੁੰਮ ਕੇ ਸਾਰੀ ਚੀਜ਼ ਦੇਖ ਸਕਦਾ ਇਹ ਇਸ ਤਰ੍ਹਾਂ ਦਾ ਉਹ ਇਤਿਹਾਸ ਦੇ ਮੇਨ ਪਲ ਬਣਾਏ ਗਏ ਆ ਜਿਹਦੇ ਵਿੱਚ ਬੰਦਾ ਇੱਦਾਂ ਫੀਲ ਕਰੇ ਵੀ ਅਸੀਂ ਉਸ ਸਮੇਂ ਉੱਥੇ ਖੜ੍ਹੇ ਸੀ ਅਤੇ ਅਸੀਂ ਆਪ ਸਾਰਾ ਕੁਛ ਦੇਖਿਆ ਅਤੇ ਇਹੀ ਬੇਨਤੀਆਂ ਨੇ ਅਤੇ ਕੋਈ ਹੋਰ ਇਨਫੋਰਮੇਸ਼ਨ ਲਈ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ vrsikhprojects@gmail.com ਜਾਂ ਅਸੀਂ ਵੈਸੇ ਇੱਥੇ ਲੋਕਲ ਹੀ ਹਾਂ ਅਤੇ ਕਦੇ ਵੀ ਅਸੀਂ ਹੁਣ ਸ਼ੁਰੂ ਕਰਤਾ ਪ੍ਰੋਜੈਕਟ ਤਾਂ ਫਿਰ ਉਸ ਤੋਂ ਬਾਅਦ ਇੱਥੇ ਕੰਟੀਨਿਊਸ ਦਿਖਾਵਾਂਗੇ ਵੀ ਅਤੇ ਬਸ ਇੰਨੀਆਂ ਬੇਨਤੀਆਂ ਕਰਦੇ ਹਾਂ ਵੀ 6:30 PM ਫਰਾਈਡੇ ਅਤੇ ਦਰਸ਼ਨ ਜ਼ਰੂਰ ਦੇਣੇ ਅਤੇ ਉਸ ਦੇ ਨਾਲ ਹੀ ਅਸੀਂ ਸਮਾਪਤ ਕਰਦੇ ਹਾਂ ਅਤੇ ਅਗਲੇ ਪ੍ਰੋਜੈਕਟਾਂ ਦੀ ਜਾਣਕਾਰੀ ਤੁਹਾਨੂੰ ਬਾਹਰੋਂ ਵੀ ਮਿਲ ਸਕਦੀ ਆ ਤੁਸੀਂ ਆਫਿਸ 'ਚੋਂ ਵੀ ਲੈ ਸਕਦੇ ਹੋ ਅਤੇ ਬਾਕੀ ਪੋਸਟਰ ਵੀ ਲੱਗੇ ਹੋਣਗੇ ਬਾਹਰ ਉੱਥੋਂ ਵੀ ਤੁਹਾਨੂੰ ਹੋਰ ਇਨਫੋਰਮੇਸ਼ਨ ਮਿਲ ਸਕਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜਸਕਰਨ ਸਿੰਘ ਅਤੇ ਅਮਰਿੰਦਰ ਸਿੰਘ ਹੋਣਾਂ ਦਾ ਜਿਨ੍ਹਾਂ ਨੇ ਆਪਣੇ ਪ੍ਰੋਜੈਕਟ ਦੇ ਬਾਰੇ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਈ ਹੈ ਸਾਡਾ ਤਾਂ ਸਿਰਫ ਇੰਨਾ ਕੁ ਫਰਜ਼ ਹੈ ਕਿ ਅਸੀਂ ਉਹਨਾਂ ਦਾ ਜੋ ਬਣਾਇਆ ਹੋਇਆ ਪ੍ਰੋਜੈਕਟ ਹੈ ਦੇਖਣਾ ਹੁਣ ਤੱਕ ਜੋ ਵੀ ਉਹਨਾਂ ਨੇ ਪ੍ਰੋਜੈਕਟ ਕੀਤੇ ਹਨ ਉਹ ਆਪਣੇ ਸਿਰੋਂ ਕੀਤੇ ਹਨ ਆਪ ਸੰਗਤਾਂ ਦੇ ਸਹਿਯੋਗ ਦੀ ਅਤੇ ਆਸ਼ੀਰਵਾਦ ਦੀ ਲੋੜ ਹੈ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਇਹਨਾਂ ਨੇ ਦੱਸਿਆ ਜਿਵੇਂ ਕਿ ਆਉਣ ਵਾਲੇ ਸ਼ੁੱਕਰਵਾਰ ਨੂੰ ਇੱਥੇ ਲੱਗਣੇ ਹਨ ਜ਼ਰੂਰ ਵੇਖਣ ਦਾ ਯਤਨ ਕਰਿਓ ਸੋ ਹੁਣ ਮੈਂ ਬੇਨਤੀ ਕਰਾਂਗਾ ਡਾਕਟਰ ਰੀਤੂ ਸਿੰਘ ਜੋ ਕਿ ਦਿੱਲੀ ਯੂਨੀਵਰਸਿਟੀ ਤੋਂ PhD ਹਨ ਉਹਨਾਂ ਨੇ ਜੋ ਕਿ ਹਿਊਮਨ ਰਾਈਟਸ ਦੇ ਉੱਤੇ ਜੋ ਲੜਾਈ ਲੜ ਰਹੇ ਹਨ ਖਾਸ ਕਰਕੇ ਜੋ ਹਿੰਦੁਸਤਾਨ ਦੇ ਵਿੱਚ ਜਾਤ ਪਾਤ ਦਾ ਰੌਲਾ ਉਹਦੇ ਉੱਤੇ ਵੱਡੇ ਪੱਧਰ 'ਤੇ ਲੜਾਈ ਲੜ ਰਹੇ ਹਨ ਉਹ ਆਪ ਜੀ ਦੇ ਨਾਲ ਕੁਝ ਮਿੰਟਾਂ ਦੀ ਵਿਚਾਰਾਂ ਦੀ ਸਾਂਝ ਪਾਉਣਗੇ ਉਪਰੰਤ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਪਾਉਂਟਾ ਸਾਹਿਬ ਦੇ ਕੀਰਤੀ ਜਥਾ ਕੀਰਤਨ ਦੀ ਹਾਜ਼ਰੀ ਭਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
4: ਪਈ ਸਾਧ ਸੰਗਤ ਜੀ ਫਤਿਹ ਦੀ ਸਾਂਝ ਪਾਉਂਦੇ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਾਰੀ ਆਈ ਸੰਗਤ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਔਰ ਇਹ ਓਪਰਚੁਨਿਟੀ ਜੋ ਅੱਜ ਮੈਨੂੰ ਇੱਥੇ ਮਿਲੀ ਹੈ ਤੁਹਾਡੇ ਸਾਰਿਆਂ ਦੇ ਨਾਲ ਆਪਣੀ ਗੱਲ ਰੱਖਣ ਦੀ ਤੁਹਾਡੇ ਸਾਰਿਆਂ ਦੇ ਨਾਲ ਕਿ ਪੰਜਾਬ ਤੋਂ ਜਿੱਥੋਂ ਅਸੀਂ ਚੱਲ ਕੇ ਆਏ ਹਾਂ ਜਿੱਥੋਂ ਤੁਸੀਂ ਸਾਰੇ ਚੱਲ ਕੇ ਆਇਓ ਫੋਰ ਮੀ ਇਟ ਇਜ਼ ਹੋਮ ਅਵੇ ਫਰੋਮ ਹੋਮ ਸੋ ਅੱਜ ਇਸ ਧਰਤੀ 'ਤੇ ਆ ਕੇ ਆਈ ਫੀਲ ਈਕੁਅਲੀ ਪ੍ਰਾਊਡ ਤੁਹਾਨੂੰ ਸਾਰਿਆਂ ਨੂੰ ਦੇਖ ਕੇ ਕਿ ਕਿੰਨੇ ਸਕਸੈਸਫੁਲ ਤੁਸੀਂ ਸਾਰੇ ਹੋ ਕਿੰਨੇ ਵਧੀਆ ਤਰੀਕੇ ਨਾਲ ਅਸੀਂ ਇੱਥੇ ਵੀ ਆ ਕੇ ਆਪਣੇ ਰੂਟਸ ਨਾਲ ਜੁੜੇ ਹਾਂ ਮੇਰਾ ਜਨਮ ਜਿਸ ਧਰਤੀ 'ਤੇ ਹੋਇਆ ਮੈਂ ਆਪਣੀ ਹਾਇਰ ਐਜੂਕੇਸ਼ਨ ਪੰਜਾਬ ਤੋਂ ਉੱਠ ਕੇ ਦਿੱਲੀ ਯੂਨੀਵਰਸਿਟੀ ਦੇ ਵਿੱਚ ਕੀਤੀ ਔਰ ਜਿਵੇਂ ਸੈਕਟਰੀ ਸਾਹਿਬ ਨੇ ਇੱਥੋਂ ਸਟੇਜ ਤੋਂ ਕਿਹਾ ਕਿ ਜੋ ਪੰਜਾਬ ਦੇ ਵਿੱਚ ਅੱਜ ਮੌਜੂਦਾ ਹਾਲਾਤ ਨੇ ਕਿਉਂਕਿ ਜਿਸ ਦਰ 'ਤੇ ਆਪਾਂ ਖੜ੍ਹੇ ਹਾਂ ਐਂਡ ਆਈ ਬਿਲੀਵ ਦੈਟ ਵੀ ਸ਼ੁੱਡ ਬੀ ਓਨੈਸਟ ਇਸ ਦਰ ਤੋਂ ਇਹ ਪ੍ਰਤੀਕ ਓਨੈਸਟੀ ਦਾ ਕੰਪੈਸ਼ਨ ਦਾ ਕਰੇਜ ਦਾ ਆਪਣੇ ਅੰਦਰ ਹੋਣਾ ਚਾਹੀਦਾ ਐਂਡ ਆਈ ਥਿੰਕ ਆਈ ਹੈਵ ਦੋਜ਼ ਵੈਲਿਊਜ਼ ਇਨ ਮੀ ਔਰ ਮੈਂ ਕੋਸ਼ਿਸ਼ ਕਰਦੀ ਹਾਂ ਕਿ ਜਿੱਥੇ ਵੀ ਮੈਂ ਜਾਵਾਂ ਵੈਦਰ ਆਈ ਐਮ ਇਨ ਇੰਡੀਆ ਇੰਡੀਆ ਦੇ ਵਿੱਚ ਦਿੱਲੀ ਯੂਨੀਵਰਸਿਟੀ ਜਿੱਥੇ ਮੈਂ ਪੜ੍ਹੀ ਔਰ ਅੱਜ ਮੈਂ ਸਟੇਟਸ ਦੇ ਵਿੱਚ ਆ ਕੇ ਤੁਹਾਡੇ ਸਾਹਮਣੇ ਆਈ ਹਾਂ ਇੱਥੇ ਵੀ ਮੈਂ ਆਪਣੇ ਰਿਸਰਚ ਵਰਕ ਨੂੰ ਲੈ ਕੇ ਆਈ ਸੀ ਕਿ ਜੋ ਹਾਲਾਤ ਪੰਜਾਬ ਦੇ ਵਿੱਚ ਵੱਧ ਰਹੇ ਨੇ ਔਰ ਜੋ ਸਾਡੇ ਨਾਲ ਹੋ ਰਿਹਾ ਹੈ ਉਹ ਤੁਹਾਡੇ ਨਾਲ ਸਾਂਝਾ ਕਰਨ ਆਈ ਹਾਂ। ਸੰਗਤ ਜੀ, ਆਈ ਟਰੂਲੀ ਬਿਲੀਵ ਕਿ ਅਸੀਂ ਜਦ ਬਾਹਰ ਜਾਂਦੇ ਹਾਂ, ਨੋ ਮੈਟਰ ਵੀ ਗੋ ਟੂ ਅਮੈਰੀਕਾ, ਕੈਨੇਡਾ, ਇੰਗਲੈਂਡ, ਆਪਣੇ ਕਰੀਅਰਸ ਲਈ, ਪੰਜਾਬ ਦੇ ਵਿੱਚ ਅੱਜ ਮੈਂ ਦੇਖਦੀ ਹਾਂ, ਇਹ ਗੱਲ ਥੋੜ੍ਹੀ ਜਿਹੀ ਧਿਆਨ ਨਾਲ ਮੇਰੀ ਸੁਣਨੀ ਆ। ਹਰ ਤੀਜੇ, ਕਿਉਂਕਿ ਮੈਂ ਗਰਾਊਂਡ 'ਤੇ ਕੰਮ ਕਰਦੀ ਹਾਂ, ਹਰ ਤੀਜੀ ਗਲੀ ਦੇ ਵਿੱਚ ਤੀਜੇ ਘਰ ਦੂਜਾ ਘਰ ਛੱਡ ਕੇ ਹਰ ਬੱਚੇ ਦਾ ਇੱਕ ਸੁਪਨਾ ਮੈਂ ਬਾਹਰ ਜਾਣਾ। ਹਰ ਦੌੜ ਲੱਗੀ ਪਈ ਹੈ ਕਿ ਮੈਂ ਕਿਵੇਂ ਪੰਜਾਬ ਦੇ ਵਿੱਚੋਂ ਬਾਹਰ ਨਿਕਲਣਾ ਹੈ, ਮੈਂ ਬਾਹਰ ਜਾਣਾ, ਮੈਨੂੰ ਕੋਈ ਓਪਰਚੁਨਿਟੀ ਮਿਲੇ, ਕਿੱਦਾਂ ਵੀ ਮਿਲੇ, ਭਾਵੇਂ ਮੇਰੀ ਪ੍ਰੋਪਰਟੀ, ਭਾਵੇਂ ਮੇਰੇ ਪੇ ਦਾ ਮਾਪ ਦਾ ਸਭ ਕੁਝ ਵਿਕ ਜਾਏ, ਬਟ ਮੈਂ ਬਾਹਰ ਜਾਣਾ। ਬਟ ਦੇ ਡੋਂਟ ਨੋ ਬਾਹਰ ਜਾ ਕੇ ਕੀ ਕਰਨਾ। ਆਈ ਐਮ ਨੋਟ ਡਿਨਾਇੰਗ ਦਿਸ ਫੈਕਟ ਕਿ ਤੁਹਾਡੇ ਸੁਪਨੇ ਹੋ ਸਕਦੇ ਆ, ਕਈਆਂ ਦੀ ਮਜਬੂਰੀਆਂ ਹੋ ਸਕਦੀਆਂ, ਕਿਨ ਹਾਲਾਤਾਂ 'ਚ ਉੱਠ ਕੇ, ਕਿਉਂਕਿ ਜਿੰਨਾ ਤਸ਼ੱਦਦ ਆਪਾਂ ਦੇਖਿਆ, ਝੇਲਿਆ, ਆਪਣੇ ਪਿੰਡੇ 'ਤੇ ਜੋ ਹੰਡਾਇਆ ਸਾਡੇ ਵੱਡਿਆਂ ਨੇ, ਡੈਫੀਨੇਟਲੀ ਆਪਾਂ ਚਾਹਵਾਂਗੇ ਕਿ ਆਪਣੀ ਤਕਦੀਰ ਬਦਲੇ, ਸਿਚੁਏਸ਼ਨ ਬਦਲੇ, ਸੋ ਵੀ ਕੈਨ ਪੇ ਬੈਕ ਟੂ ਪੰਜਾਬ, ਅਸੀਂ ਉਹਨਾਂ ਦੀ ਸਥਿਤੀ ਬਦਲ ਸਕੀਏ। ਬਟ ਐਟ ਦ ਸੇਮ ਟਾਈਮ ਜੋ ਬੇਨਤੀ ਅੱਜ ਇੱਥੇ ਤੁਹਾਡੀ ਧੀ ਤੁਹਾਡੇ ਸਾਹਮਣੇ ਲੈ ਕੇ ਆਈ ਹੈ, ਇਹ ਬਹੁਤ ਅਲਾਰਮਿੰਗ ਵੀ ਹੈਗਾ। ਅਗਰ ਆਪਾਂ ਸਾਰੇ ਹੀ ਇਹ ਚੀਜ਼ ਸੋਚਾਂਗੇ ਦੈਟ ਵੀ ਹੈਵ ਨਥਿੰਗ ਇਜ਼ ਲੈਫਟ ਇਨ ਪੰਜਾਬ, ਸਾਰਾ ਯੂਥ ਇਹ ਸੁਪਨਾ ਲਊਗਾ ਕਿ ਸਾਰਿਆਂ ਨੇ ਬਾਹਰ ਚੱਲ ਜਾਣਾ ਹੈ, ਅਤੇ ਆਪਣੇ ਲਈ ਕੁਛ ਰਹਿਣਾ ਨਹੀਂ ਪਿੱਛੇ। ਤੁਹਾਡੀ ਮਦਰਲੈਂਡ, ਤੁਹਾਡੀ ਹੋਮਲੈਂਡ ਖਾਲੀ ਹੋ ਜੂਗੀ, ਜਿਹਦੇ ਲਈ ਦਿਨ ਰਾਤ ਆਪਾਂ ਤਪ ਕਰਦੇ ਹਾਂ, ਸੁਪਨਾ ਦੇਖਦੇ ਹਾਂ, ਉਹ ਖਾਲੀ ਹੋ ਜੂਗਾ। ਔਰ ਹੋ ਰਿਹਾ ਹੈ, ਆਪਣੇ ਬੱਚੇ ਨਸ਼ਿਆਂ ਦੇ ਵਿੱਚ ਜਾ ਰਹੇ ਨੇ, ਆਪਣੇ ਅੰਦਰ ਜੋ ਜਿਸ ਜਗ੍ਹਾ ਆਪਾਂ ਮੱਥਾ ਟੇਕਦੇ ਹਾਂ ਇੱਥੇ। ਲੈਟਸ ਬੀ ਪ੍ਰੈਕਟੀਕਲ, ਲੈਟਸ ਹੈਵ ਅ ਪ੍ਰੈਕਟੀਕਲ ਅਪਰੋਚ। ਇਹ ਗੁਰੂ ਸਾਹਿਬਾਨ ਨੇ ਆਪਣੀ

0: ਪ੍ਰੈਕਟੀਕਲ ਇੰਪਲੀਕੇਸ਼ਨ ਕੀ ਹੈਗਾ ਕਿ ਇਨਸਾਫ਼ ਦੀ ਤਾਂ ਉਡੀਕ ਕਰਦੇ ਜਾਵਾਂਗੇ, ਬਟ ਆਪਾਂ ਕਿਸੇ ਦੇ ਹੱਥ ਵੱਲ ਵੇਖੀਏ ਕਿਉਂ? ਆਪਾਂ ਕਿਸੇ ਦੇ ਹੱਥ ਵੱਲ ਇਨਸਾਫ਼ ਦੀ ਉਮੀਦ ਕਰੀਏ ਕਿਉਂ? ਆਪਾਂ ਇਨਸਾਫ਼ ਦੇਣ ਵਾਲੇ ਬਣੀਏ ਕਿਉਂ ਨਾ? ਆਪਾਂ ਉਸ ਪੋਜੀਸ਼ਨ ਤੇ ਜਾਈਏ ਕਿਉਂ ਨਾ? ਆਪਾਂ ਜਿਸ ਤਰੀਕੇ ਦੇ ਨਾਲ ਅੱਜ ਪੰਜਾਬ ਦੇ ਵਿੱਚ ਉਹ ਲੋਕੀ ਰਾਜ ਕਰ ਰਹੇ ਨੇ ਜਿਨ੍ਹਾਂ ਨੂੰ ਪੰਜਾਬ ਦੀ ਧਰਤੀ, ਪੰਜਾਬ ਦੇ ਸੈਕਰੀਫਾਈਸ, ਪੰਜਾਬ ਦੀ ਹਿਸਟਰੀ ਕੀ ਸੀਗੀ, ਗੁਰੂ ਪੀਰਾਂ ਦੀਆਂ ਕੁਰਬਾਨੀਆਂ ਕੀ ਸੀਗਾ, ਦੇ ਨੋ ਨਥਿੰਗ ਅਬਾਊਟ ਇਟ ਐਂਡ ਦੇ ਆਰ ਰੂਲਿੰਗ ਇਨ ਪੰਜਾਬ ਐਂਡ ਵਾਟ ਆਰ ਵੀ ਡੂਇੰਗ? ਅਸੀਂ ਕਿੱਥੇ ਬੈਠੇ ਹਾਂ? ਸੋ ਮੇਰੀ ਬੇਨਤੀ ਆ ਕਿ ਜਿਹੜੇ ਵੀ ਤੁਹਾਡੇ ਪਿੱਛੇ ਬੈਠੇ ਨੇ ਪੰਜਾਬ ਦੇ ਵਿੱਚ, ਪਲੀਜ਼, ਇਟਸ ਮਾਈ ਹੰਬਲ ਰਿਕੁਐਸਟ ਕਿ ਅਸੀਂ ਅਮੈਰੀਕਾ, ਕੈਨੇਡਾ, ਫੋਰਨ ਦੇ ਵਿੱਚ ਕਿਤੇ ਵੀ ਕਿੰਨੇ ਵੀ ਸਕਸੈਸਫੁਲ ਹੋ ਕੇ ਆਏ ਹਾਂ, ਬਟ ਲੈਟਸ ਨੋਟ ਫਰਗੈਟ ਆਰ ਰੂਟਸ। ਪਿੱਛੇ ਅਸੀਂ ਸਕਸੈਸਫੁਲ ਹੋਣ ਦਾ ਅਸਲੀ ਮਤਲਬ ਮੇਰੀ ਨਜ਼ਰ ਦੇ ਵਿੱਚ ਉਹੀ ਆ ਕਿ ਤੁਸੀਂ ਪੜ੍ਹੇ ਲਿਖੇ ਹੋ, ਤੁਸੀਂ ਕੰਟਰੀਬਿਊਟ ਕਰ ਸਕਦੇ ਹੋ, ਨੋਟ ਓਨਲੀ ਫਾਈਨੈਂਸ਼ਲੀ। ਆਈ ਥਿੰਕ ਅੱਜ ਟੈਕਨੋਲੋਜੀ ਦਾ ਜ਼ਮਾਨਾ, ਅੱਜ AI ਦਾ ਜ਼ਮਾਨਾ, ਅੱਜ ਐਸਾ ਜ਼ਮਾਨਾ ਕਿ ਜੋ ਸਾਡੇ ਦੇ ਵਿੱਚ ਇੰਨੀ ਦੂਰੀਆਂ ਬਹੁਤ ਨੇੜੇ ਹੋ ਸਕਦੀਆਂ, ਇਹ ਦੂਰੀਆਂ ਅਸੀਂ ਐਗਰੀਕਲਚਰ ਤੇ ਸਪੈਂਡ ਕਰ ਸਕਦੇ ਹਾਂ, ਅਸੀਂ ਕਲੀਨਿਕਸ ਓਪਨ ਕਰ ਸਕਦੇ ਹਾਂ, ਅਸੀਂ ਉੱਥੇ ਬਹਿ ਕੇ ਆਪਣੇ ਬਜ਼ੁਰਗਾਂ, ਫਾਰਮਰਸ ਲਈ ਨਵੀਂ ਟੈਕਨੋਲੋਜੀਜ਼ ਲੈ ਕੇ ਆ ਸਕਦੇ ਹਾਂ। ਅਸੀਂ ਡਰੱਗਸ ਤੇ ਫਰਗੈਟ, ਸਰਕਾਰ ਇਹ ਨਸ਼ੇ ਛਡਾਊਗੀ, ਨੋ, ਦੇ ਆਰ ਸਪੋਂਸਰਿੰਗ ਦਾ ਨਸ਼ਾ, ਕਿਉਂਕਿ ਉਹਨਾਂ ਨੂੰ ਪਤਾ ਕਿ ਪੰਜਾਬ ਇੱਕ ਐਸੀ ਸਟੇਟ ਆ ਜੋ ਕਿਸੇ ਦੀ ਲੱਤਾਂ ਨਹੀਂ ਲੱਗਣ ਦੇ ਰਹੀ ਹਜੇ ਤੱਕ ਤਰੀਕੇ ਦੇ ਨਾਲ। ਉੱਥੇ ਕੋਈ ਹਕੂਮਤ ਜੇ ਆਉਂਦੀ ਵੀ ਹੈ ਤੇ ਵੀ ਡੋਂਟ ਬਾਓ ਡਾਊਨ, ਅਸੀਂ ਝੁਕਦੇ ਨਹੀਂ ਹਾਂ। ਸੋ ਆਈ ਥਿੰਕ ਕਿ ਜੇ ਆਪਾਂ ਇੱਕ ਹੋ ਕਰ, ਖਾਸ ਕਰਕੇ ਇਟਸ ਮਾਈ ਮੈਸੇਜ ਟੂ ਦਾ ਯੂਥ, ਟੂ ਦਾ ਗਰਲਸ, ਵਿਮੈਨ ਜੋ ਇੱਥੇ ਬੈਠੀਆਂ ਨੇ, ਕਿ ਅਸੀਂ ਆਪਣੇ ਰੋਜ਼ ਦੇ ਰੁਝਾਵਾਂ ਜੋ ਡੇਲੀ ਲਾਈਫ ਹੈ ਉਹਦੇ ਵਿੱਚ ਤੇ ਇਟਸ ਓਕੇ ਵੀ ਆਰ ਬਿਜ਼ੀ, ਬਟ ਇਫ ਵੀ ਕੈਨ ਕੰਟਰੀਬਿਊਟ, ਇਫ ਵੀ ਕੈਨ ਯੂਨਾਈਟ ਐਂਡ ਪੇ ਬੈਕ ਕਰ ਸਕੀਏ ਕਿਸੇ ਤਰੀਕੇ ਦੇ ਨਾਲ, ਵਾਟ ਐਵਰ ਟੈਲੈਂਟ ਸਾਡੇ ਅੰਦਰ, ਜੋ ਵੀ ਚੀਜ਼ ਹੈਗੀ ਹੈ, ਜਿਸ ਵੀ ਤਰੀਕੇ ਨਾਲ ਆਪਾਂ ਆਪਣੀ ਮਦਰਲੈਂਡ ਨੂੰ ਇੱਕ ਰੀਜ਼ਨ ਦੇ ਸਕੀਏ, ਜੋ ਉੱਥੇ ਬੱਚੇ ਬੈਠੇ ਹਾਂ ਉਹ ਇਹ ਨਾ ਕਹਿਣ ਕਿ ਮਾਈ ਮੇਨ ਮੋਟਿਵ ਇਜ਼ ਮੈਂ ਤਾਂ ਬਾਹਰ ਜਾਣਾ, ਉਹ ਇਹ ਕਹਿਣ ਯੈਸ ਆਈ ਕੈਨ ਬਿਲਡ ਮਾਈ ਕਰੀਅਰ ਹੇਅਰ ਟੂ, ਕਿ ਮੇਰੇ ਬਜ਼ੁਰਗ ਗੇ ਦੇ ਆਰ ਦੇਅਰ ਟੂ ਗਾਈਡ ਅਸ, ਸਪੋਰਟ ਅਸ, ਵੈਦਰ ਇਟ ਇਜ਼ ਫਾਈਨੈਂਸ਼ਲੀ ਔਰ ਐਜੂਕੇਸ਼ਨਲੀ, ਬਟ ਮੈਂ ਆਪਣਾ ਕਰੀਅਰ ਇੱਥੇ ਬਿਲਡ ਕਰ ਸਕਦਾ ਹਾਂ, ਕਰ ਸਕਦੀ ਹਾਂ। ਦਿਸ ਇਜ਼ ਮਾਈ ਹੰਬਲ ਰਿਕੁਐਸਟ ਕਿ ਪੰਜਾਬ ਨੂੰ ਜੇ ਕੋਈ ਬਚਾ ਸਕਦਾ, ਇਟ ਇਜ਼ ਵੀ, ਮੀ, ਯੂ ਐਂਡ ਅਸ, ਨੋਬਡੀ ਐਲਸ, ਕਿਉਂਕਿ ਸਾਡੀ ਬਲੱਡ ਲਾਈਨ ਦੇ ਵਿੱਚ, ਸਾਡੀ ਰਗਾਂ ਦੇ ਵਿੱਚ ਉਹ ਖੂਨ ਆ। ਸੋ ਅਸੀਂ ਕਿਸੇ ਦੇ ਕੰਧੇ ਤੇ ਰੱਖ ਕੇ ਨਹੀਂ ਵੇਟ ਕਰ ਸਕਦੇ ਕਿ ਦੇ ਵਿਲ ਡੂ ਸਮਥਿੰਗ ਫੋਰ ਅਸ, ਵੀ ਨੀਡ ਟੂ ਸਪੀਕ ਫੋਰ ਆਰ ਸੈਲਫ। ਐਂਡ ਦੀ ਲਾਸਟ ਬੇਨਤੀ ਮੈਂ ਇਹ ਤੁਹਾਡੇ ਸਾਹਮਣੇ ਲੈ ਕੇ ਆਈ ਹਾਂ ਕਿ ਜਿੱਦਾਂ ਤੁਸੀਂ ਦੇਖ ਰਹੇ ਹੋ ਰਿਲੀਜੀਅਸਲੀ ਵੀ ਬਹੁਤ ਟਾਰਗੇਟ ਆਪਾਂ ਤੇ ਕੀਤੇ ਜਾ ਰਹੇ ਨੇ, ਬਹੁਤ ਐਸੇ ਐਸੇ ਲੋਕਾਂ ਨੂੰ ਸਟੇਟ ਸਪੋਂਸਰ ਕਰਦੀ ਆ ਕਿ ਕਿਸੇ ਤਰੀਕੇ ਦੇ ਨਾਲ ਸਿੱਖੀ ਨੂੰ ਕਮਜ਼ੋਰ ਕੀਤਾ ਜਾਏ, ਇਹਨਾਂ ਦੇ ਵਿੱਚ ਵੰਡ ਪਾਇਆ ਜਾਏ। ਨਵੀਆਂ ਨਵੀਆਂ ਚੀਜ਼ਾਂ ਵੀ ਸੀ ਰਾਈਜ਼ ਹੋ ਰਹੀਆਂ ਨੇ ਪੰਜਾਬ ਦੇ ਵਿੱਚ। ਆਈ ਥਿੰਕ ਹਿਊਮੈਨਿਟੀ, ਇਨਸਾਨੀਅਤ, ਪਿਆਰ, ਵਿਤਕਰੇ ਨੂੰ ਪਿੱਛੇ ਛੱਡ ਕੇ ਜਿਸ ਫਲਸਫੇ ਲਈ ਗੁਰੂ ਸਾਹਿਬ ਨੇ ਜੋ ਪਨੀਰੀ ਜੋ ਬੂਟਾ ਲਾਇਆ ਸੀ, ਜਿਸ ਚੀਜ਼ ਤੇ ਸਿੱਖ ਕੌਮ ਦਾ, ਯੰਗਸਟਰਸ ਮੇਰੀ ਗੱਲ ਧਿਆਨ ਨਾਲ ਸੁਣਨਾ, ਕਿ ਸਿਰਫ ਆਪਾਂ ਮੱਥੇ ਨਾ ਟੇਕੀਏ, ਰਿਮੈਂਬਰ ਕਿ ਗੁਰੂ ਸਾਹਿਬ ਦੀ ਮੇਨ, ਸਿੱਖ ਧਰਮ ਦੀ ਮੇਨ ਜਿਹੜੀ ਨੀਂਵ ਸੀਗੀ ਨਾ, ਬੁਨਿਆਦ, ਵਾਈ ਵੀ ਹੈਵ ਅ ਡਿਸਟਿੰਕਟ ਆਈਡੈਂਟੀ, ਬਿਕੋਜ਼ ਜੋ ਉਸ ਟਾਈਮ ਧਰਮ ਸੀਗੇ, ਜੋ ਧਰਮ ਦੇ ਪ੍ਰਤੀ ਕੱਟਰ ਸੀਗੇ, ਇਟਸ ਓਕੇ, ਵੀ ਨੀਡ ਟੂ ਬੀ, ਲੇਕਿਨ ਜੋ ਜਾਤ ਪਾਤ ਤੋਂ ਉੱਪਰ ਉੱਠ ਕੇ ਇੱਕ ਹਿਊਮੈਨਿਟੀ, ਇਨਸਾਨ ਨੂੰ ਡਿਗਨਿਟੀ ਦਿੱਤੀ ਸੀਗੀ, ਇਹ ਉਹ ਬੁਨਿਆਦ ਸੀਗੀ। ਜੇ ਆਪਾਂ ਇਸ ਬੁਨਿਆਦ ਨੂੰ ਫੜ ਲਈਏ ਔਰ ਪਿਆਰ ਔਰ ਸਾਂਝ ਦਾ ਪ੍ਰਿੰਸੀਪਲ ਐਕਚੁਅਲੀ ਆਪਣੀ ਲਾਈਫ ਦੇ ਵਿੱਚ ਲਿਆਈਏ, ਪੰਜਾਬ ਇਜ਼ ਆਵਰਸ, ਦੈਟ ਸਟੇਟ ਇਜ਼ ਟਰੂਲੀ ਆਵਰਸ, ਉਹ ਰਾਜ, ਉਹ ਬੇਗਮਪੁਰਾ ਖਾਲਸਾ ਰਾਜ ਕਿਤੇ ਨਹੀਂ ਜਾ ਸਕਦਾ, ਉਹ ਆ ਸਕਦਾ ਹੈ, ਉਹ ਹੋ ਸਕਦਾ ਹੈ, ਉਹ ਆਪਾਂ ਲਿਆ ਸਕਦੇ ਹਾਂ। ਇਹਨਾਂ ਸ਼ਬਦਾਂ ਦੇ ਨਾਲ ਮੈਂ ਚਾਹੁੰਦੀ ਹਾਂ ਕਿ ਮੈਂ ਜਦ ਵਾਪਸ ਜਾਵਾਂ, ਇਹ ਅੱਜ ਆਈ ਥਿੰਕ ਦਿਸ ਇਜ਼ ਆਰ ਫਸਟ ਰਾਊਂਡ ਮੀਟਿੰਗ, ਅੱਜ ਤੁਹਾਡੇ ਨਾਲ ਰੂਬਰੂ ਹੋਈ ਹਾਂ ਮੈਂ, ਔਰ ਮੈਂ ਚਾਹ ਰਹੀ ਹਾਂ ਕਿ ਜੋ ਚੀਜ਼ਾਂ ਮੈਂ ਆਪਣੇ ਦਿਲ ਦੇ ਵਿੱਚ ਲੈ ਕੇ ਆਈ ਹਾਂ, ਕੁਛ ਡਿਸਕਸ਼ਨ ਕਰਨ ਲਈ, ਕੁਛ ਸਾਂਝੀਆਂ ਕਰਨ ਲਈ, ਕੁਛ ਗੱਲਾਂ, ਕਿ ਆਪਾਂ ਕਿਵੇਂ, ਕਿ ਜੋ ਮੈਂ ਮੈਸੇਜ ਵਾਪਸ ਲੈ ਕੇ ਜਾਵਾਂ, ਉਸ ਚੀਜ਼ ਨੂੰ ਮੈਂ, ਹੋ ਸਕਦਾ ਤੁਹਾਡੇ ਦਿਲ ਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਹੋਣ, ਕਿਉਂਕਿ ਮੈਂ ਗਰਾਊਂਡ 'ਤੇ ਦਿਨ ਰਾਤ ਕੰਮ ਕਰਦੀ ਹਾਂ। ਮੈਂ ਚਾਹ ਰਹੀ ਹਾਂ ਕਿ ਕੋਈ ਰਿਸਰਚਰ, ਕੋਈ ਅਕੈਡਮਿਸ਼ਨਸ, ਕੋਈ ਜੋ ਵੀ ਐਕਟਿਵਿਸਟ ਇੱਥੇ ਹੋਣ, ਆਪਾਂ ਇਹ ਆਪਸ ਚ ਮਿਲੀਏ ਔਰ ਕਿੱਦਾਂ ਆਪਾਂ ਪੰਜਾਬ ਦੇ ਲਈ ਕੰਮ ਕਰ ਸਕਦੇ ਹਾਂ. ਆਈ ਕੈਨ ਪ੍ਰੋਵਾਈਡ ਯੂ ਵਿਦ ਦਾ ਗਰਾਊਂਡ ਰਿਪੋਰਟ ਔਰ ਆਪਾਂ ਇਸ ਚੀਜ਼ ਤੇ ਕੰਮ ਕਰੀਏ. ਸੋ ਮੈਂ ਵੇਟ ਕਰਾਂਗੀ ਕਿ ਆਪਾਂ ਨੈਕਸਟ ਮੀਟਿੰਗ ਤੇ ਮਿਲੀਏ ਔਰ ਇਹ ਜੋ ਫਲਸਫਾ ਹੈ, ਇਹ ਜੋ ਇੱਕ ਸਾਡੀ ਲੈਗੇਸੀ ਹੈ, ਇਹਨੂੰ ਦੂਰ ਦੂਰ ਤੱਕ ਲੈ ਕੇ ਜਾਈਏ. ਕਿਉਂਕਿ ਹਾਲ ਹੀ ਚ ਦਿੱਲੀ ਦੇ ਜੰਤਰ ਮੰਤਰ ਚ ਜੋ ਇੱਕ ਧਰਨਾ ਲੱਗਿਆ ਸੀਗਾ, ਸੰਗਤ ਜੀ, ਉੱਥੇ ਇੱਕ ਕੁੜੀ ਕਹਿੰਦੀ ਆ ਕਿ ਮੇਰੀ ਮਾਂ ਨੇ ਮੈਨੂੰ ਕਿਹਾ ਕਿ ਤੂੰ ਧਰਨੇ ਤੇ ਆਈ ਆ, ਜੇ ਮਾਹੌਲ ਹਾਲਾਤ ਖਰਾਬ ਹੋਏ ਨਾ ਤੇ ਉਹ ਜੇ ਕਿਸੇ ਤੂੰ ਸਿੱਖ ਨੂੰ ਦੇਖੇਂਗੇ ਨਾ ਜਿਹਨੇ ਸਿਰ ਤੇ ਪੱਗ ਪਾਈ ਹੋਈ, ਉਹਦੇ ਕੋਲ ਜਾ ਕੇ ਖੜ ਜਾਈ. ਆਈ ਐਮ ਹੈਪੀ ਯੂ ਵਿਲ ਬੀ ਸੇਫ ਦੈਨ, ਤੈਨੂੰ ਕੁਛ ਨਹੀਂ ਹੋਊਗਾ. ਕੈਨ ਯੂ ਇਮੈਜਿਨ ਹਾਊ ਵਰਲਡ ਸੀ ਅਸ? ਇਸ ਚੀਜ਼ ਨੂੰ ਇੰਟੈਕਟ ਰੱਖਣਾ ਹੈ ਔਰ ਇਹਦੇ ਲਈ ਆਪਾਂ ਅੱਗੇ ਗੱਲਬਾਤ ਕਰਾਂਗੇ. ਔਰ ਇਹਨੇ ਸ਼ਬਦਾਂ ਨਾਲ ਜੇ ਮੇਰੇ ਤੋਂ ਕੋਈ ਗੱਲ ਊਂਚ ਨੀਚ ਕੋਈ ਹੋ ਗਈ ਹੋਏ ਤੇ ਮੈਂ ਤੁਹਾਡੇ ਤੋਂ ਮਾਫੀ ਮੰਗਦੀ ਹਾਂ. ਔਰ ਫਤਿਹ ਦੀ ਸਾਂਝ ਪਾਉਂਦੇ ਹੋਏ ਇਸ ਆਪਣੀ ਗੱਲ ਨੂੰ ਇੱਥੇ ਹੀ ਸਮਾਪਤ ਕਰੂੰਗੀ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਸਮੂਹ ਪ੍ਰਬੰਧ ਵੱਲੋਂ, ਸਮੁੱਚੀ ਸੰਗਤ ਵੱਲੋਂ ਡਾਕਟਰ ਰੀਤੂ ਸਿੰਘ ਹੋਣਾ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਕਿ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਇਆਂ ਜਿੱਥੇ ਉਹਨਾਂ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ, ਹਿੰਦੁਸਤਾਨ ਦੇ ਹਾਲਾਤਾਂ ਦੀ ਗੱਲ ਕੀਤੀ ਹੈ. ਇਹ ਉਹ ਪਰਿਵਾਰ ਆ ਜਿਨ੍ਹਾਂ ਨੇ ਆਪਣੇ ਪਰਿਵਾਰ ਸ਼ਹੀਦ ਕਰਾਏ, ਅੱਜ ਵੀ ਉਹਦਾ ਸੰਤਾਪ ਭੋਗ ਰਹੇ ਹਨ. 16 ਕੇਸ ਇਸ ਬੀਬੀ ਦੇ ਅੱਜ ਵੀ ਚੱਲ ਰਹੇ ਹਨ. ਜਿਵੇਂ ਜਿਵੇਂ ਉਹਨਾਂ ਦੇ ਨਾਲ ਜੋ ਹੋਇਆ, ਉਹ ਬਹੁਤ ਹੀ ਸੰਖੇਪ ਦੇ ਵਿੱਚ ਪੰਜਾਬ ਦੇ ਅੱਜ ਦੇ ਹਾਲਾਤਾਂ ਨੂੰ ਆਪਣਾ ਸਾਂਝਾ ਕਰਕੇ ਗਏ ਹਨ. ਆਉਣ ਵਾਲੇ ਬੁੱਧਵਾਰ ਨੂੰ ਸ਼ਾਮ ਨੂੰ 6 ਵਜੇ ਡਾਕਟਰ ਰੀਤੂ ਸਿੰਘ ਹੁਣੀ ਮਲਪੀਠ ਗੁਰਦੁਆਰਾ ਸਾਹਿਬ ਵਿਖੇ ਵੀ ਪਹੁੰਚਣਗੇ. ਅਗਰ ਕਿਸੇ ਨੂੰ ਕੋਈ ਹੋਰ ਸਵਾਲ ਜਵਾਬ ਹੋਏ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ. ਸੋ ਇੱਥੇ ਪਹੁੰਚਣ 'ਤੇ ਜੀਆਂ ਆਖਦਾ ਹਾਂ, ਕੋਈ ਸਮੇਂ ਦੀ ਦੇਰੀ ਕਰਕੇ ਖਿਮਾ ਦਾ ਜਾਚਕਿਆ. ਸੋ ਮੈਂ ਬੇਨਤੀ ਕਰਾਂਗਾ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਪਾਲ ਸਿੰਘ ਹੋਣਾ ਨੂੰ ਕਿ ਉਹ ਡਾਕਟਰ ਰੀਤੂ ਸਿੰਘ ਨੂੰ ਗੁਰਦੁਆਰਾ ਸਾਹਿਬ ਵੱਲੋਂ ਸਿਰੋ ਪਾਉ ਦੀ ਬਖਸ਼ਿਸ਼ ਦੇਣ. ਬੋਲੇ ਸੋਨਿਹਾਰ, ਬਹੁਤ ਬਹੁਤ ਧੰਨਵਾਦ. ਇਸ ਤੋਂ ਬਾਅਦ ਇਹਨਾਂ ਨੇ ਹੁਣ ਗੁਰਦੁਆਰਾ ਸਾਹਿਬ ਯੂਨੀਵਰਸਿਟੀ ਵੀ ਪਹੁੰਚਣਾ, ਉੱਥੇ ਵੀ ਕਹਿਣਾ ਹੈ. ਸੋ ਹੁਣ ਬੇਨਤੀ ਕਰਾਂਗਾ ਗੁਰੂ ਪੰਥੇ ਕੀਰਤਨੀਏ ਪੌਂਟਾ ਸਾਹਿਬ ਦੀ ਪਾਵਨ ਪੁੱਤਰ ਧਰਤੀ ਦੇ ਜੋ ਹਜ਼ੂਰੀ ਕੀਰਤਨੀ ਹੈ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਪੌਂਟਾ ਸਾਹਿਬ ਵਾਲੇ ਦੇ ਜਥਾ, ਉਹ ਕੀਰਤਨ ਦੀ ਹਾਜ਼ਰੀ ਭਰੇਗਾ 1:30 ਵਜੇ ਤੱਕ. ਉਪਰੰਤ 1:30 ਵਜੇ ਤੱਕ ਉਪਰੰਤ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀਏ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਲਾਡੀ ਉਹ ਪਹੁੰਚ ਰਹੇ ਹਨ, ਉਹਨਾਂ ਨੇ ਕੀਰਤਨ ਦੀ ਹਾਜ਼ਰੀ ਭਰਨੀ ਹੈ. ਨਾਲ ਹੀ ਬੇਨਤੀ ਕਰਦਾ ਜਾਵਾਂ ਕਿ ਬਾਹਰ ਜੋ ਗੇਟ ਦੇ ਲਾਗੇ ਡਾਕਟਰ ਸਾਹਿਬ ਬੈਠੇ ਹਨ, ਅਗਰ ਕਿਸੇ ਨੇ ਕੋਈ ਚੈੱਕਅਪ ਕਰਾਉਣਾ ਹੋਵੇ ਜਾਂ ਕੋਈ ਸਲਾਹ ਮਸ਼ਵਰਾ ਲੈਣਾ ਹੋਵੇ ਉਹ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ. ਦੂਸਰੀ ਬੇਨਤੀ ਆ ਕਿ ਬਾਹਰ ਜੇ ਕਿਸੇ ਦੀ ਕੋਈ ਕਾਰ ਗਲਤ ਪਾਰਕਿੰਗ ਲੱਗੀ ਆ, ਪਲੀਜ਼ ਕਿਰਪਾ ਕਰਕੇ ਉਹਨੂੰ ਮੂਵ ਕਰਨ ਦਾ ਯਤਨ ਕਰੋ. ਪੁਲਿਸ ਵਾਲੇ ਬਾਹਰ ਸ਼ਾਇਦ ਟਿਕਟਾਂ ਵੀ ਦੇਣ ਦਾ ਯਤਨ ਕਰਨਗੇ. ਸੋ ਆਓ ਹੁਣ ਕੀਰਤਨ ਸਰਵਣ ਕਰੀਏ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਪੌਂਟਾ ਸਾਹਿਬ ਵਾਲਿਆਂ ਪਾਸੋਂ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.

ਪੰਜਵੇਂ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਕ ਬੜਾ ਸੁੰਦਰ ਬਚਨ ਰਾਮਕਲੀ ਰਾਗ ਵਿੱਚ ਬਖਸ਼ਿਸ਼ ਕਰ ਰਹੇ ਹਨ। ਆਪ ਜੀ ਨਾਲ ਸਾਂਝ ਪਾਈਏ। ਗੁਰੂ ਪਿਆਰੀ ਸਾਧ ਸੰਗਤ, ਸਾਹਿਬ ਬਖਸ਼ਿਸ਼ ਕਰ ਰਹੇ ਹਨ ਜਿੱਥੇ ਤੁਸੀਂ ਬੈਠੇ ਹੋ, ਜਿਹੜੇ ਲੋਕ ਵਿੱਚ, ਜਿਹੜੀ ਸੰਗਤ ਵਿੱਚ, ਜਿਹੜੇ ਗੁਰਦਰਬਾਰ ਵਿੱਚ ਤੁਸੀਂ ਜੁੜ ਬੈਠੇ ਹੋ। ਸਾਹਿਬ ਕਹਿੰਦੇ ਹਨ ਇਹ ਸੁੱਖਾਂ ਦਾ ਘਰ ਹੈ, ਸੁੱਖਾਂ ਦਾ ਅਸਥਾਨ ਹੈ। ਇੱਥੇ ਆ ਕੇ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ। ਫਿਰ ਅਗਲੀਆਂ ਪੰਕਤੀਆਂ ਵਿੱਚ ਤਾਂ ਕਮਾਲ ਦੇ ਬਚਨ ਕਹਿੰਦੇ ਹਨ, ਕਹਿਣ ਲੱਗੇ ਹਨ, ਜਦੋਂ ਜਿਹੜਾ ਜੀਵ ਇੱਥੇ ਆ ਕੇ ਗੁਰਦਰਬਾਰ ਵਿੱਚ ਜੁੜ ਕੇ ਬੈਠਦਾ ਹੈ, ਦੁਨੀਆ ਦੇ ਸੁੱਖ ਤਾਂ ਮਿਲਦੇ ਹਨ ਪਰ ਪਰਲੋਕ ਵਿੱਚ ਜਾ ਕੇ ਧਰਮ ਰਾਜ ਦੀ ਕੋਈ ਮਜਾਲ ਨਹੀਂ ਕਿ ਤੁਹਾਡੇ ਵੱਲ ਅੱਖ ਭਰ ਕੇ ਧੱਕ ਜਾਏ। ਸਾਧ ਸੰਗਤ ਉਚਾਰਨ ਕਰੋ ਸ੍ਰੀ ਵਾਹਿ, ਜਮਦੂਤ ਵੀ ਤੁਹਾਡੇ ਨੇੜੇ ਨਹੀਂ ਆਉਣਗੇ। ਫਿਰ ਅਗਲੀ ਪੰਕਤੀ ਵਿੱਚ ਹੋਰ ਬਖਸ਼ਿਸ਼ ਕਰਦੇ ਹਨ, ਕਹਿੰਦੇ ਹਨ ਇੱਥੋਂ ਇੱਕ ਬੜਾ ਵੱਡਾ ਖਜ਼ਾਨਾ ਵੀ ਮਿਲਦਾ ਹੈ ਸਾਰੀ ਸੰਗਤ ਨੂੰ। ਉਹ ਕਿਹੜਾ ਖਜ਼ਾਨਾ ਹੈ? ਸਤਿਗੁਰ ਕਹਿੰਦੇ ਹਨ ਨਾਮ ਦਾ ਖਜ਼ਾਨਾ, ਨਾਮ ਦਾ ਭੰਡਾਰ ਮਿਲਦਾ ਹੈ ਜਿਹਦੇ ਸਦਕੇ ਲੋਕ ਪਰਲੋਕ ਦੇ ਸੁੱਖ ਪ੍ਰਾਪਤ ਹੁੰਦੇ ਹਨ। ਆਓ ਸਾਰੇ ਸਰਵਨ ਕਰੋ।

0: ਗੁਰੂ ਪਿਆਰੀ ਸਾਧ ਸੰਗਤ ਇਤਨੀ ਹਾਜ਼ਰੀ ਪ੍ਰਵਾਨ ਕਰਦੇ ਹੋਏ, ਅਸੀਸ ਬਖਸ਼ਿਓ ਭੁੱਲਾਂ ਚੁੱਕਾ ਖਿਮਾ ਕਰਦੇ ਹੋਏ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਪੌਂਟਾ ਸਾਹਿਬ ਵਾਲੇ ਅਤੇ ਉਹਨਾਂ ਦੇ ਰਾਗੀ ਜਥੇ ਦਾ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਅੰਮ੍ਰਿਤ ਦੀ ਕੀਰਤਨ ਦੁਆਰਾ ਹਾਲ ਕੀਤਾ। ਹੁਣ ਜਿਵੇਂ ਕਿ ਆਪ ਜੀ ਨੂੰ ਪਹਿਲਾਂ ਵੀ ਬੇਨਤੀ ਕੀਤੀ ਗਈ, ਕੱਲ੍ਹ ਸ਼ਾਮ ਦੇ ਦੀਵਾਨ ਔਰ ਅੱਜ ਦੇ ਦੀਵਾਨ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਕੌਮ ਦੇ ਮਹਾਨ ਕੀਰਤਨੀਏ, ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰ ਦੇ ਵਰਸਾਏ ਹੋਏ ਕੀਰਤਨੀਏ, ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੁੜੀ ਕੀਰਤਨੀਏ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਲਾਡੀ ਜੋ ਪਹੁੰਚੇ ਹਨ ਇਸ ਫੇਰੀ ਦੇ, ਉਹਨਾਂ ਦੇ ਦੋ ਦੀਵਾਨ ਸਨ, ਸੋ ਅੱਜ ਦਾ ਉਹਨਾਂ ਦੀ ਇਸ ਫੇਰੀ ਦਾ ਆਖਰੀ ਦੀਵਾਨ ਹੈ। ਸੋ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਿ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਸਵੀਕਾਰ ਕਰਦਿਆਂ ਹੋਇਆਂ ਇਸ ਸਥਾਨ ਦੇ ਉੱਤੇ ਕੀਰਤਨ ਦੀ ਹਾਜ਼ਰੀ ਭਰੀ। ਹੁਣ ਆਪ ਜੀ ਦੇ ਸਨਮੁਖ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੀ ਕੀਰਤਨ ਦੀ ਹਾਜ਼ਰੀ ਭਰਨਗੇ। ਨਾਲ ਹੀ ਬੇਨਤੀ ਕਰਾਂ ਕਿ ਆਉਣ ਵਾਲੇ ਹਫ਼ਤਿਆਂ ਦੇ ਵਿੱਚ 30 ਅਗਸਤ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੰਪੂਰਨਤਾ ਦਿਹਾੜਾ ਆ ਰਿਹਾ।

ਮਾਇਆ ਤੁਹਾਡੀ ਹੈ, ਉਦਮ ਕਰੋ ਕਰਾਵੋ ਠਾਕੁਰ, ਪੇਖਤ ਸਾਧੂ ਸੰਗ, ਹਰ ਹਰ ਨਾਮ ਚੜਾਵੋ ਰੰਗਨ, ਆਪੇ ਹੀ ਪ੍ਰਭ ਰੰਗ। ਇਹ ਤੁਹਾਡੇ ਹੱਥ ਦੀ ਗੱਲ ਹੈ, ਮੇਰਾ ਛੋਟਾ ਜਿਹਾ ਪ੍ਰਯਤਨ ਹੈ ਕਿ ਮੇਰੀ ਇੱਛਾ ਬਣ ਜਾਵੇ ਕਿ ਮੇਰੇ ਅੰਦਰ ਤੁਸੀਂ ਆਣ ਵੱਸੋ, ਅੰਦਰ ਆ ਕੇ ਵੱਸ ਜਾਓ, ਤਾਂ ਕਿ ਹਿਰਦਾ ਜਿਹੜਾ ਇਹ ਸ਼ਾਂਤ ਹੋ ਜਾਵੇ, ਤ੍ਰਿਪਤ ਹੋ ਜਾਵੇ। ਬੇਨਤੀ ਹੈ ਕਿ ਜਦ ਤੱਕ ਉਹ ਘਰ ਵਿੱਚ ਨਹੀਂ ਨਾ ਆਉਂਦਾ, ਤਦ ਤੱਕ ਘਰ ਜਿਹੜਾ ਨਾ ਇਹ ਬੀਆਂ ਬਾਨ ਹੈ, ਉਜਾੜ ਹੈ, ਸਮਝ ਲਓ ਕਿ ਘਰ ਵਿੱਚ ਅੱਗ ਲੱਗੀ ਹੋਈ ਹੈ। ਜਿਨਕੇ ਕੰਤ ਦਿਸ਼ਾਪੁਰੀ ਸੇ ਅਹਿਲ ਸਫਰੇ ਜਲੰਤ। ਕੀਰਤਨ ਦੀ ਸਮਾਪਤੀ ਹੈ। ਸਤਸੰਗ ਦੀ ਬਹੁਤ ਧੰਨਵਾਦ, ਪ੍ਰਬੰਧਕ ਕਮੇਟੀ ਦਾ, ਸਤਿਕਾਰਯੋਗ ਜੰਡੀ ਸਾਹਿਬ ਜੀ ਦਾ, ਮਾਨਯੋਗ ਅੰਮ੍ਰਿਤਪਾਲ ਸਿੰਘ ਜੀ ਦਾ, ਜਿਨ੍ਹਾਂ ਨੇ ਸਾਨੂੰ ਹੁਕਮ ਕੀਤਾ ਅਤੇ ਫਿਰ ਦੁਬਾਰਾ ਆਪ ਜੀ ਦੇ ਦਰਸ਼ਨ ਦੀਦਾਰ ਹੋਏ ਹਨ। ਅਸੀਂ ਚਾਹੁੰਦੇ ਕਿ ਇਸੇ ਤਰ੍ਹਾਂ ਹੀ ਤੁਹਾਡੇ ਦਰਸ਼ਨ ਦੀਦਾਰ ਸਾਨੂੰ ਹੁੰਦੇ ਰਹਿਣ, ਅਤੇ ਅਸੀਂ ਆਪ ਜੀ ਦੇ ਸਾਹਮਣੇ ਬੈਠ ਕੇ ਕੀਰਤਨ ਕਰਦੇ ਰਹੀਏ ਔਰ ਕੀਰਤਨ ਸਿੱਖਦੇ ਰਹੀਏ। ਕਿ ਭੁੱਲਾਂ ਚੁੱਕਾਂ ਦੀ ਖਿਮਾ, ਆਨੰਦ ਸਾਹਿਬ ਦੇ ਪਾਠ ਕਰੀਏ ਜੀ। ਆਓ ਸਲੋਹ ਲੈ ਵਿੱਚ ਕਰਦੇ ਹਾਂ।

ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ।

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਧ ਬੰਧ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨਾਰਿਆਂ ਨਾਲ ਚਰਵਾਏ।

ਦਾਸ ਹਰੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ।

ਨਿਮਾਣਿਆਂ ਦੇ ਮਾਮ ਨੇ, ਤਾਣਿਆਂ ਦੇ ਤਾਣ ਨੇ, ਓਟਿਆਂ ਦੀ ਓਟ ਨੇ, ਆਸਰਿਆਂ ਦੇ ਆਸਰਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ

ਪਾਠਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ। ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ

ਮਨੋਕਾਮਨਾ ਪੂਰੀਆਂ ਕਰਨੀਆਂ। ਅੰਜੂ ਡਵਾਲੀ ਵੱਲੋਂ ਯੂਨੀਵਰਸਿਟੀ ਵਿੱਚ ਉੱਚ ਵਿਦਿਆ ਲਈ ਸੱਚੇ ਪਾਤਸ਼ਾਹ ਅਰਦਾਸ ਬੇਨਤੀ ਹੈ। ਮੇਰਾ ਪ੍ਰਿਆਰਥ ਰੱਖਣਾ ਅਤੁਲ ਭਾਟੀਆ, ਉਹਨਾਂ ਦਾ ਬੇਟੇ ਵੱਲੋਂ ਸੱਚੇ ਪਾਤਸ਼ਾਹ ਜੀ ਪਿਤਾ ਚਮਨ ਦਿਸ਼ਾ ਸਦਾਨਾ ਬੇਟੀ ਲਾਲ ਭਾਟੀਆ ਦੀ ਸਲਾਨਾ ਯਾਦ ਵਿੱਚ ਰੂਹ ਦੀ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਕਰਵਾਉਂਦੇ ਹਨ। ਸੁਖਜਿੰਦਰ ਸਿੰਘ ਵੱਲੋਂ ਗ੍ਰੀਨ ਕਾਰਡ ਦੀ ਸਫਲਤਾ ਵਾਸਤੇ ਅਰਦਾਸ ਬੇਨਤੀ ਹੈ। ਰਹਿਮਤਾਂ ਪ੍ਰਿਆਰਥ ਰੱਖਣਾ। ਅਰੁਣਾ ਵੱਲੋਂ ਦੋਤੀ ਨਵੀਰਾ ਸ਼ਰਮਾ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ, ਰਹਿਮਤਾਂ ਪ੍ਰਿਆਰਥ ਰੱਖਣਾ ਜੀਓ। ਬਲਜੀਤ ਸਿੰਘ ਅਤੇ ਸੁਪ੍ਰੀਤ ਕੌਰ ਵੱਲੋਂ ਸੱਚੇ ਪਾਤਸ਼ਾਹ ਜੀਓ ਪਰਿਵਾਰ ਦੇ ਵਾਧੇ ਵਾਸਤੇ ਅਰਦਾਸ ਬੇਨਤੀ, ਰਹਿਮਤਾਂ ਪ੍ਰਿਆਰਥ ਰੱਖਣਾ। ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਇਸ ਵੇਲੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ। ਆਪ ਜੀ ਦਾ ਸੀ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੇ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲੇਂਗੇ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਹਫ਼ਤਾਵਾਰੀ ਦੁਪਹਿਰ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਲਵਾ ਕੇ ਮਹਾਂਪੁਰਸ਼ਾਂ ਦੀਆਂ ਯਾਦਾਂ ਮਨਾਉਂਦਿਆਂ ਹੋਇਆਂ ਸਤਿਗੁਰਾਂ ਦੇ ਦਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ, ਕਥਾ ਕੀਰਤਨ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਆਓ ਹੁਣ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵਰਤ ਰਹੀਆਂ ਹਨ, ਕੁਝ ਸਮੇਂ ਵਾਸਤੇ ਵਾਹਿਗੁਰੂ ਮੰਤਰ ਦੇ ਜਾਪ ਕਰੀਏ ਜੀ।

ਸਤਿਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵੈ ਕਾਂਖੀ ਏਕੈ ਦਰਸ ਤੁਹਾਰੋ ਨਾਨਕੁਨ ਸੰਗ ਮਹਿ ਉਧਾਰੋ ਸੁਖ ਮਨੀ ਸੁਖਮਰ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਤਰੈ ਪ੍ਰਭ ਸਿਮਰਤ ਕਛਬੇ ਗੰਨਾ ਲਾਗੈ ਪ੍ਰਭ ਕੈ ਸਿਮਰਨ ਆਨ ਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ ਪ੍ਰਭ ਕਾ ਸਿਮਰਨ

ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਪ ਸੁਖ ਕਨੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖਿਆ, ਹਰਿ ਕਾ ਨਾਮ ਜਪਤ ਹੋਏ ਸੁਖੀਆ, ਲਾ ਕਰੋ ਰੇ ਬੰਧਨ ਪਰਾਇ, ਹਰਿ ਕਾ ਨਾਮ ਜਪਤ ਨਿਸਤਰਾਇ, ਅਨਕਮਾਇ ਰੰਗ ਤਿਖ ਨਾਮ ਬੁਝਾਵੈ, ਹਰਿ ਕਾ ਨਾਮ ਜਪਤ ਅਗਾਵੈ।

Sangha Sai.

ਸਾਰ ਜੋਤਮ ਭਾਨਾ ਤਿੰਨ ਪ੍ਰਭ ਜਾਤਾ ਨਾਨਕ ਹੁਣ ਜਨ ਚਰਨ ਭਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪਹਿ ਮਾਨੈ।

ਉਪਲਬਧਰਿਆ ਭਰਪੂਰ ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਨਰਸੁਰ ਨਿਵਾਸੀ ਕਈ ਕੋਟ ਜਨਮੈ ਜੀਵੈ ਮਰੈ ਕਈ ਕੋਟ ਬੋਜੋ ਨੀ ਫਿਰਾਏ ਕਈ ਕੋਟ ਬੈਠਤ ਖਾਏ ਕਈ ਕੋਟ ਘਾਲੈ ਥੱਕ ਪਾਏ ਕਈ ਕੋਟ ਕੀਏ ਧਨਵੰਦ ਕਈ ਕੋਟ ਮਾਇਆ ਮੈਂ ਚਿੰਤਾ

ਸਭ ਬੁਲਿਆਰ ਹੈ। ਚਰਨ ਸਾਧ ਕੇ ਧੁਰ ਤੋ ਪੀਓ ਅਰਬ ਸਾਧ ਕੋ ਆਪਣਾ ਜੀਓ ਸਾਧ ਕੇ ਤੁਰ ਕਰੋ ਇਸਨਾਨ ਸਾਧੂ ਪਰ ਜਾਈਏ ਕੁਰਬਾਨ ਸਾਧ ਸੇਵਾ ਵਿਪਾ ਕੀ ਪਾਈਏ ਸਾਧ ਸੰਗਤ ਕੀਰਤਨ ਗਾਈਏ ਅਨੇਕ ਭਗਨ ਤੇ ਸਾਧੂ ਰਾਖੇ ਅਰ ਗੁਣ ਗਾਏ ਅੰਮ੍ਰਿਤ ਰਸ ਚਾਖੇ।

ਰਸੋਏ ਸਤ ਸਰਵਰ ਦੇ ਜਨਮਾਨਿਆ ਕਰਨ ਕਰਾਵਾਂ ਤਨ ਮੋਰ ਪਛਾਣਿਆ ਜਾਂ ਕਹਿਰੇ ਦੇ ਵਿਸਵਾਸ ਪ੍ਰਭਾਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਜੈ ਤਿਸ ਮਾਇ ਸਮਾਨਾ ਬਸ ਤੁ ਮਾਇ ਲੈ ਬਸ ਗਡਾਏ ਤਾਂ ਕੋ ਬਿਨ ਨਾ ਕਹਿਣਾ ਜਾਈ ਬੂਜੇ ਬੂਜਨ ਹਰ ਬਾਬੇ ਨਾਰਾਇਣ ਮਿਲੇ ਨਾਨਕੇ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੈ ਮਨ ਪਰਤੇ ਠਾਕੁਰ ਕੇ ਸੇਵਕ ਕੇ ਨਿਰਮਲ ਰੀਤ

ਬੜੇ ਆਨੰਦ ਆਈ ਹੈ ਨਾਨਕ ਕਥਾ ਗੁਰ ਬੜਭਾਗੀ ਪਾਈ ਹੈ ਸਫਲ ਦਰਸ਼ਨ ਬੇਖਤ ਪਵਨੀਤ ਪਰਸਤ ਚਰਨਗਨ ਨਿਰਮਲ ਰੀਤ ਪੇਟ ਸੰਗਰਾਮ ਗੁਣ ਰਵੈ ਪਾਰ ਬ੍ਰਹਮ ਕੀਰਤ ਦਰਗਾਹ ਗਾਵੈ ਸੁਨਕਰ ਬਚਨ ਕਰਨਾ ਗਾਨੈ ਮਨ ਸੰਤੋਖ ਆਤਮ ਪ੍ਰਤੀ ਆਨੈ।